ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿੰਨ ਵਡਿਆਈ।

ਸੁਣਾ ਹਾਉ ਹਰ ਜਨ ਕੀ ਵਡ ਭਾਗ ਵਡੇਰੇ ਗੁਣ ਹਰ ਹਰ ਸਰਦ ਹਰ ਪਿਆਸੋ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਾਇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਭਾਸੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹੱਲਾ ਪੰਜਵਾ ਆਹਿਰੀ ਮਨ ਚਿਤਵ ਉਦਮ ਆਹਰ ਹਰ ਜੀਉ ਪਰਿਆ ਸੈਨ ਪੱਥਰ ਮਹਿ ਜੰਤ ਉਪਾਈ ਤਾਕਾ ਡਿਜਕ ਆਗੈ ਕਰ ਧਰਿਆ

ਮਨ ਭੁਖਰਿਆ ਉਡੇ ਉਡਿਆ ਵੈਸੈ ਕੋ ਸਾਂਤ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ।

ਹੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਬਿਵਾਸੀ ਜਿਨ ਸੇਵੇ ਆਉ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾਂ ਤੇਰੇ ਭਗਤ ਸਲਾਹਣ ਤੂੰ ਜੀ।

ਹੀ ਪੜਿਆ ਗੁਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਨ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਸਰਨ ਜਾਮ ਲਾਗੂ ਭਾਵ ਜਲ ਤਰਨ ਕੈ ਜਨਮ ਬ੍ਰਿਥਾ ਜਾਤੋ ਰੰਗ ਮਾਇਆ ਕਹਿ ਰਹਾ। ਜਪ ਤਪ

ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸਕਾ ਕਾਟਾ ਸੀਸਾ ਸ੍ਰੀ ਅਸਕੇਤੋ ਜਗਤ ਕੇ ਈਸਾ ਪੋਹਪਨ ਭ੍ਰਿਸ਼ਟ ਗਗਨ ਤੇ ਭਈ ਸਭ ਹਿਮਿਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਾ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮਹਿਲ ਉਬਾਰੇ ਕਬਿਉ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਅਮਰੇ ਦੁਸ਼ਟ ਸਭੈ ਤੁਮ ਕਬਹੁ ਆਪ ਹਾਦ ਮੋਹਿ ਬਚਾਬਹੁ

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਹੋ ਤਾਂ ਕੇ ਤਾਪ ਤਨਕ ਮਹਿ ਹਰਹੋ ਰਿਧ ਸਿਧ ਕਰਮ ਸਭ ਹੋਈ ਦੁੜ ਛਾ ਸਭ ਸਕੈ ਨ ਕੋਈ ਏਕ ਬਾਰ ਜੰਤ ਮੈ ਸੰਭਾਰਾ ਕਾਲ ਪਾਸ ਤੇ ਤਾਹੂ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁੜ ਦੁਖ ਤੇ ਰਹਾ ਖੜਕ ਜੇਤ ਮੈਂ।

ਉੱਠਿਆ ਕਰਤਾ ਸ੍ਰੀ ਅਸਤੋ ਜੋ ਜਪੇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਖ ਮਤ ਸਭ ਆਪਤ ਕੋਈ ਅਣਿਲ।

ਮਰੀਏ ਦੇਗਤੇ ਜਗ ਮੈਂ ਦੋ ਚਲੇ ਰਾਖੇ ਆਪ ਮੋਹੇ ਔਰ ਆਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੂੰ ਸਾਹਿਬ ਮੈਂ ਦਾਸ ਤਿਹਾਰਾ

ਨੀ ਬਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹ ਹਾਲ ਪਰਾ ਮਾਇਆਨ ਦਵਾਰ ਤੋਂ ਆਪਣਾ ਜਾਨ ਕਰੋ ਪ੍ਰਤ ਪਾਰਾ ਤੂੰ ਸਾਹਿਬ ਮੈਂ ਕਿੰ ਕਰ ਥਾਰਾ ਦਾਸ ਜਾਨ ਦਾ ਤੋਂ ਬਾਰੋ ਹਮਰੀ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤੋ ਤ੍ਰਿਤ੍ਰੋਚਾਰੋ ਚੁੱਕ ਹੋਏ ਕਵਲੋ ਸੁਧਾਰੋ ਕਬੀ ਬਾਚੋ ਦੋਹਰਾ ਜੋ ਨੀ ਪ੍ਰਮੋ ਸੋ ਕਹਾ ਸੋ ਕਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ।

ਪ੍ਰਸੰਗ ਸਾਧ ਅਸਾਧ ਜਾਣੋ ਨਹੀਂ ਬਾਤ ਬਾਦ ਮੇ ਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹਿ ਜਪ

ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹਾ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਜਿਹੇ ਸੋ ਪਾਵੇ।

ਹਰੋ ਸਤਨਾਮ ਦਾ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾ ਤੋਂ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਹਿਣਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਨ ਪਾਇਆ ਤੁਰਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ

ਦੇਖਣਾ ਨੇਤਰੀ ਸਤਿਗੁਰ ਦੇਖਣਾ ਸ਼੍ਰਮਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮੈਂ ਉੱਤਮ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਛਕ ਦੀ ਖਿਮਾ। ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜਿਆ ਸੁਣਿਆ ਲਿਖੇ ਲਾਉ ਗੁਰੂ ਚਰਨਾਂ ਨਾਲ ਬਣ ਆਵੇ ਆਉ ਸਰਮ ਕਰੇ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹਰ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰਮਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ, ਜੋ ਪਾਵਨ ਸਿੱਖ ਇਤਿਹਾਸ ਬਹੁਤ ਸੋਹਣਾ ਚੰਦਾਬੰਦੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਪੰਥ ਦਾ ਗਿਆਨੀ ਗਿਆਨ ਸਿੰਘ ਜੀ ਲੌਂਗੋਵਾਲ ਇਹਨਾਂ ਮਹਾਂਪੁਰਸ਼ਾਂ ਨੇ ਸੋਹਣਾ ਬਣਾਇਆ ਹੈ। ਸ੍ਰੀ ਗੁਰੂ ਪੰਥ ਪ੍ਰਗਾਸ਼ ਉਹਦਾ ਹੁਣ ਅਖੀਰਲਾ ਚੈਪਟਰ ਹੈ, ਸਮਾਪਤੀ ਕਰ ਰਹੇ ਨੇ ਕਵੀ ਜੀ। ਆਪਣਾ ਐਡਰੈਸ ਦਿੱਤਾ ਹੈ ਵੀ ਕਿਵੇਂ ਮਹਾਰਾਜ ਦੀ ਬਖਸ਼ਿਸ਼ ਹੋਈ, ਕਿਹੜੀ ਕੁੱਲ ਵਿੱਚ ਪੈਦਾ ਹੋਏ, ਮਹਾਨ ਘਰਾਣਾ ਉੱਚੀ ਕੁੱਲ, ਉੱਚੀ ਅਤੇ ਸੁੱਚੀ ਕੁੱਲ ਬਾਬਾ ਮਨੀ ਸਿੰਘ ਸਾਹਿਬ ਜੀ ਦੀ। ਸੋ ਬਾਬਾ ਮਨੀ ਸਿੰਘ ਸਾਹਿਬ ਜੀ ਦੇ ਛੋਟੇ ਭਰਾ ਭਾਈ ਨਗਾਈਆ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਿੰਨ ਸਿੱਖ ਪਿਆਰ ਵਾਲੇ, ਉਹਨਾਂ ਦੀ ਬਾਂਸੇ ਭਾਈ ਗਿਆਨ ਗਿਆਨੀ ਗਿਆਨ ਸਿੰਘ ਜੀ, ਜਿਵੇਂ ਦੱਸਿਆ ਆਪ ਜੀ ਨੇ, ਉਹਨਾਂ ਦੇ ਸੱਤ ਪੁੱਤਰ ਸਨ ਅਤੇ ਉਹਨਾਂ ਦੇ ਸੱਤਾਂ ਪੁੱਤਰਾਂ ਵਿੱਚੋਂ ਜੋ ਭਾਈ ਬਖਤ ਸਿੰਘ ਸੀ, ਉਹਨਾਂ ਦੇ ਪੁੱਤਰ ਅੱਗੇ ਭਾਗ ਸਿੰਘ, ਸਰਦਾਰ ਭਾਗ ਸਿੰਘ ਜੀ, ਸਰਦਾਰ ਭਾਗ ਸਿੰਘ ਦੇ ਚਾਰ ਪੁੱਤਰਾਂ ਵਿੱਚੋਂ ਅੱਗੇ ਸਭ ਤੋਂ ਛੋਟੇ ਨੇ ਗਿਆਨੀ ਗਿਆਨ ਸਿੰਘ ਜੀ। ਇਹ ਆਪ ਜੀ ਨੇ ਦੱਸਿਆ ਨਾਨਕਿਆਂ ਵੱਲੋਂ ਵੀ ਬਖਸ਼ਿਸ਼ ਸੀ। ਸੋ ਭਾਈ ਤਕੜਾ ਸਿੰਘ ਜੀ ਰੰਧਾਵਾ ਸ਼ੇਰੋਂ ਪਿੰਡ ਵਾਲੇ ਜੋ ਸੁਨਾਮ ਕੋਲ ਹੈ, ਵੀ ਬੜੇ ਪਰਪਕਾਰੀ ਲੰਗਰ ਚਲਾਉਣ ਵਾਲੇ ਮਹਾਤਮਾ ਗੁਰਸਿੱਖ ਹੋਏ ਨੇ, ਗੁਰੂ ਕੇ ਪਿਆਰੇ ਇਹ ਨਾਨਾ ਜੀ ਸਨ ਆਪ ਜੀ ਦੇ। ਸੋ ਉਹਨਾਂ ਦੇ ਦੋਹਤੇ ਨੇ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੇ ਦੋਤਰੇ ਹੋਏ ਨੇ। ਕਿਉਂ ਆਪ ਜੀ ਨੇ ਆਪਣੇ ਬਾਰੇ ਡਰੈਸ ਨਗਰ ਸਾਰੀ ਕੁੱਲ ਇਹ ਦੁੱਲ ਟਗੋਤ ਨੇ, ਦੁੱਲ ਟਗੋਤ ਦੇ, ਦੁੱਲ ਟਗੋਤ ਕਿੱਥੋਂ ਚੱਲਿਆ ਵੀ ਪਿਛਲੇ ਹਫ਼ਤੇ ਆਪਾਂ ਸਾਰਾ ਪ੍ਰਸੰਗ ਸੁਣਿਆ ਹੈ। ਸੋ ਗਿਆਨੀ ਗਿਆਨ ਸਿੰਘ ਜੀ ਫਿਰ ਜਿਵੇਂ ਆਪ ਜੀ ਦਾ ਰੁਚੀ ਜਿਹੜੀ ਸੀ ਉਹ ਸ਼ਾਦੀ ਨਹੀਂ ਕਰਵਾਈ, ਵਿਰਕਤ ਸੀ ਮਨ, ਵਾਹਿਗੁਰੂ ਨੂੰ ਮਿਲਣ ਦੀ ਇੱਛਾ, ਬੰਦਗੀ ਕਰਨ ਦੀ, ਵਿੱਦਿਆ ਪੜ੍ਹਨ ਦੀ ਸੀ, ਤਾਂ ਉਸ ਵੇਲੇ ਨਿਕਲੇ ਨੇ। ਜਿਵੇਂ ਗਏ ਨੇ ਵਿੱਦਿਆ ਦੀ ਇੱਛਾ ਲੈ ਕੇ, ਸੋ ਉਦਾਸੀਆਂ ਸੰਨਿਆਸੀਆਂ ਬ੍ਰਾਹਮਣਾਂ ਕੋਲ, ਹਿੰਦੂ ਮਤ ਦੇ ਵਿਦਵਾਨਾਂ ਕੋਲ, ਉਸ ਵੇਲੇ ਵਿੱਦਿਆ ਇਹਨਾਂ ਕੋਲ ਬਹੁਤ ਹੀ ਹੁੰਦੀ ਸੀ ਇਹ ਜਾਣ ਕੇ, ਪਰ ਜਦੋਂ ਗਏ ਨੇ ਉਹ ਆਪਣਾ ਭੇਖ ਪਹਿਲਾਂ ਦੇਣਾ ਚਾਹੁੰਦੇ ਸੀ, ਵਿੱਦਿਆ ਦੀ ਗੱਲ ਬਾਅਦ ਵਿੱਚ ਸੀ, ਪਹਿਲਾਂ ਇਹ ਵੀ ਲਾਲਚ ਸੀ ਕਿ ਸਾਡੇ ਵਰਗਾ ਬਣ, ਇਹ ਸਾਧ ਸੰਗਤ ਜੀ ਜਿਹੜੀ ਸਖਤੀ ਹੁੰਦੀ ਹੈ, ਕੱਟਰਤਾਈ, ਇਹ ਬਹੁਤ ਮਾੜੀ ਹੁੰਦੀ, ਇਹ ਵਿੱਦਿਆ ਚਾਨਣ ਨਹੀਂ ਹੋਣ ਦਿੰਦੀ। ਹੁਣ ਵੀ ਜੇ ਆਪਾਂ ਜਾਈਏ ਉੱਥੇ ਕੋਈ ਸਿੱਖ ਵੇਦ ਸ਼ਾਸਤਰਾਂ ਦੀ ਵਿੱਦਿਆ ਪੜ੍ਹਨੀ ਚਾਹੇ, ਤਾਂ ਹੁਣ ਵੀ ਉਹ ਅੰਮ੍ਰਿਤਧਾਰੀ ਸਿੰਘ ਨੂੰ, ਕਿਰਪਾਨ ਵਾਲੇ ਨੂੰ ਨਹੀਂ ਸਿਖਾਉਂਦੇ, ਪੰਡਿਤ ਜਿਹੜੇ ਨੇ ਵਿਦਵਾਨ ਕਾਂਛੀ ਬਨਾਰਸ ਦੇ ਜਾਂ ਬਿੰਦਰਾਬਨ, ਉੱਥੇ ਜਾ ਕੇ ਸਿੱਖਣਾ ਹੋਵੇ ਤਾਂ ਉਹ ਜੇ ਪਤਾ ਲੱਗ ਜੇ ਅੰਮ੍ਰਿਤਧਾਰੀ ਵੀ ਵਿਦਵਾਨ ਬਣ ਜਾਓ, ਸਾਨੂੰ ਸਵਾਲ ਕਰੂ, ਇਹ ਈਰਖਾ ਦੁਆਇਸ਼ ਰੱਖ ਕੇ ਨਹੀਂ ਸਿਖਾਉਂਦੇ। ਹਾਂਜੀ, ਕੋਈ ਚੋਰੀ ਧੋਤੀ ਲਾ ਕੇ ਕਖਾਵੇਂ, ਕਖਾਏ ਵਸਤਰ ਪਹਿਨ ਕੇ ਗੇਰੂ ਰੰਗੇ ਭਗਵੇਂ, ਚੋਰੀ ਕਕਾਰਾਂ ਨੂੰ ਲੁਕੋ ਕੇ ਪੜ੍ਹ ਲਵੇ ਤਾਂ ਪੜ੍ਹ ਲਵੇ, ਕੋਈ ਐਸੇ ਵੀ ਸਿੰਘ ਨੇ ਜਿਹੜੇ ਪੜ੍ਹ ਹੁੰਦੇ ਆ, ਚੋਰੀ ਪਤਾ ਨਹੀਂ ਲੱਗਣ ਦਿੰਦੇ ਵੀ ਅੰਮ੍ਰਿਤਧਾਰੀ, ਬਾਕੀ ਲਿਬਾਸ ਉਹਨਾਂ ਵਾਲਾ ਪਾ ਲੈਂਦੇ ਨੇ। ਸੋ ਇਸ ਤਰ੍ਹਾਂ ਹੈ, ਆਪ ਜੀ ਨੂੰ ਵੀ ਇਹੀ ਕਿਹਾ ਗਿਆ, ਸਿਰ ਮਨਾ ਲਾ, ਕਿਸੇ ਨੇ ਕਿਹਾ ਸਿਰ ਮੂੰਹ ਮਨਾ ਲਾ, ਕਿਸੇ ਨੇ ਕਿਹਾ ਸਿਰ ਜੀ ਦਾ ਤਿਲਕ ਲਾ ਲਾ, ਕਿਸੇ ਨੇ ਕੁਝ ਕਿਹਾ, ਆਪ ਜੀ ਨੇ ਵੇਖਿਆ ਮੈਂ ਤਾਂ ਸਿੰਘ ਕੌਮ ਸਿੰਘ ਬੰਸ ਵਿੱਚ ਪੈਦਾ ਹੋਇਆ, ਗੁਰੂ ਕੀ ਕਿਰਪਾ ਹੈ, ਮੈਂ ਆਪਣੇ ਕੇਸ ਕਿਵੇਂ ਤਿਆਗ ਸਕਦਾ। ਇਸ ਕਰਕੇ ਨਿਸ਼ਚਾ ਸੀ ਸਿੱਖੀ 'ਤੇ, ਬਖਸ਼ਿਸ਼ ਸੀ ਵੱਡਿਆਂ ਵਡੇਰਿਆਂ ਦੀ। ਅਤੇ ਉਸ ਵੇਲੇ ਸਾਧ ਸੰਗਤ ਜੀ ਆਪ ਜੀ ਨੇ ਫਿਰ ਨਿਰਮਲੇ ਮਹਾਤਮਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹਨਾਂ ਨੂੰ ਨਿਵਾਜਿਆ ਸੀ, ਸਾਰੇ ਗੁਣ ਦਿੱਤੇ ਸੀ। ਸੋ ਲਿਬਾਸ ਸਾਧੂਆਂ ਵਾਲਾ ਅਤੇ ਅੰਮ੍ਰਿਤਧਾਰੀ ਵੀ ਹੁੰਦੇ ਨੇ, ਕੇਸ ਦਾੜੀ ਸਮੇਤ ਸਾਰੇ ਗੁਣ। ਉਹਨਾਂ ਮਹਾਤਮਾ ਦੇ ਡੇਰੇ ਜਦੋਂ ਗਏ ਨੇ, ਸਾਰੇ ਗੁਣ ਵੇਖੇ ਹਨ। ਇਹ ਵੀ ਵੇਖਿਆ ਵੀ ਇੱਥੇ ਨਹੀਂ, ਭਾਵੇਂ ਖਾਏ ਵਸਤਰ ਪਾਓ ਚਾਹੇ ਨਾ ਪਾਓ, ਚੋਲਾ ਵੀ ਗ੍ਰਹਿਸਤੀਆਂ ਵਾਲਾ ਰੱਖ ਲਓ, ਵਿੱਦਿਆ ਪੜ੍ਹੋ। ਵਿੱਦਿਆ ਪੜ੍ਹਨੀ ਬਹੁਤ ਜ਼ਰੂਰੀ, ਵਿੱਦਿਆ ਤੀਜਾ ਨੇਤਰ ਹੈ ਮਨੁੱਖ ਦਾ। ਸੋ ਫੈਲੇ ਵਿੱਦਿਆ ਚਾਨਣ ਹੋਏ, ਜਿੰਨੀ ਵਿਦਵਾਨ ਬਣ ਕੇ ਦੁਨੀਆਂ ਵਿੱਚ ਵਿਚਰੇ ਉਹਨਾਂ ਚਾਨਣ ਹੋਵੇਗਾ, ਰੂਹਾਂ ਦਾ ਪ੍ਰਕਾਸ਼ ਕਰ ਦਿੰਦੇ ਵਿਦਵਾਨ ਆਮ ਲੋਕਾਂ ਦੇ ਅੰਦਰ ਵੀ, ਭਟਕਿਆਂ ਹੋਇਆਂ ਨੂੰ ਗਿਆਨ ਦੇ ਦਿੰਦੇ, ਇੱਕ ਦੀ ਪਾਸ਼ਨਾ ਨਾਲ ਜੋੜ ਦਿੰਦੇ ਨੇ। ਫੈਲੇ ਵਿੱਦਿਆ ਚਾਨਣ, ਇਹ ਜਾਣ ਕੇ ਇਹਨਾਂ ਮਹਾਂਪੁਰਸ਼ਾਂ ਵਿੱਦਿਆ ਵੰਡੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਸੀ ਇਹਨਾਂ ਤਾਂ ਉਸ ਵੇਲੇ ਇਹਨਾਂ ਦੇ ਅਸੂਲ ਵੇਖ ਕੇ ਵੀ, ਇਹ ਵੀ ਨਹੀਂ ਕਹਿੰਦੇ ਵੀ ਚੋਲਾ ਪਾਓ ਸਾਡੇ ਵਾਂਗੂੰ ਰਹੋ, ਵਿੱਦਿਆ ਪੜ੍ਹੋ, ਮਿਹਨਤ ਕਰੋ, ਕਮਾਈ ਕਰੋ, ਨਿਸ਼ਕਾਮ ਹੋ ਕੇ ਹਿਰਦਿਓ, ਅਤੇ ਭਾਵੇਂ ਤਿਆਗੀ ਰਹੋ ਅਤੇ ਭਾਵੇਂ ਗ੍ਰਹਿਸਤੀ ਹੋ ਜਾਓ, ਵਿਦਵਾਨ ਬਣ ਕੇ ਦੁਨੀਆਂ ਵਿੱਚ ਵਿਚਰੋ, ਦੁਨੀਆਂ ਨਾ ਛੱਡੋ। ਇਹ ਸੀ ਆਸ਼ਾ ਨਿਰਮਲੇ ਸਾਧੂਆਂ ਦਾ। ਸੋ ਇਸ ਤਰੀਕੇ ਨਾਲ ਇਹ ਗੁਣ ਆਪ ਜੀ ਨੂੰ ਚੰਗੇ ਲੱਗੇ, ਜੋ ਪੁਆਇੰਟ ਦਰ ਪੁਆਇੰਟ ਕੱਲ੍ਹ ਆਪ ਜੀ ਨੇ ਦਰਸਾਏ ਸੀ, ਇੰਨੇ ਗੁਣ ਵੇਖ ਕੇ ਨਿਰਮਲਿਆਂ ਦੇ ਵਿੱਚ। ਫਿਰ ਮੈਂ ਉੱਥੇ ਉਹਨਾਂ ਦੇ ਡੇਰੇ ਰਹਿ ਪਿਆ, ਮੇਰਾ ਮਨ ਮੰਨ ਗਿਆ ਵੀ ਇੱਥੋਂ ਮੇਰੀ ਵਿੱਦਿਆ ਪੜ੍ਹਨ ਦੀ ਇੱਛਾ ਵੀ ਵਿਰਾਗ ਤਿਆਗ ਸਭ ਬਖਸ਼ਿਸ਼ ਹੋ ਜਾਵੇਗੀ, ਉਹ ਪੂਰੀ ਹੋ ਜਾਵੇਗੀ। ਅਤੇ ਜਿਵੇਂ ਗਿਆਨੀ ਗਿਆਨ ਸਿੰਘ ਜੀ ਅੱਗੇ ਦੱਸ ਰਹੇ ਨੇ ਵੀ ਕਿਰਪਾ ਹੋਈ, ਕਿੱਥੇ ਪਹੁੰਚੇ, ਕਿਹੜੇ ਡੇਰੇ ਵਿੱਦਿਆ ਪੜ੍ਹੀ, ਜਿੱਥੋਂ ਇਹ ਐਸੀ ਛੰਦਾਬੰਦੀ ਬਣਾਉਣ ਦਾ ਗੁਣ ਆਇਆ, ਕੋਈ ਐਡਾ ਵੱਡਾ ਗ੍ਰੰਥ ਚਾਰ ਪੋਥੀਆਂ ਵਿੱਚ, ਕਥਾ ਆਪਾਂ ਸਾਰੀ ਪੜ੍ਹੀ ਵਿਚਾਰੀ ਹੈ। ਛੰਦਾਬੰਦੀ ਵਿੱਚ ਬੜੀ ਔਖੀ ਹੁੰਦੀ ਕਵਿਤਾ ਬਣਾਉਣੀ, ਜੇ ਵਿਦਵਾਨ ਵਿਦਵਾਨ ਪੁਰਖਾਂ ਤੋਂ ਕਵਿਤਾ ਦੇ ਗੁਣ ਪੜ੍ਹੇ ਹੋਣ, ਜੋਤ ਛਪਿੰਗਲ ਪੜ੍ਹਨਾ ਪੈਂਦਾ ਵਾ, ਫਿਰ ਕਵਿਤਾ ਬਣਦੀ ਹੈ। ਤੋ ਇਸ ਤਰੀਕੇ ਨਾਲ ਸਾਧ ਸੰਗਤ ਜੀ, ਜਿਵੇਂ ਫਿਰ ਸਿੱਖ ਕੌਮ ਦੇ ਵਿੱਚ ਜਿਹੜੇ ਨਿਰਮਲੇ ਵਿਦਵਾਨ ਮਹਾਂਪੁਰਸ਼ ਸੀ, ਉਹਨਾਂ ਕੋਲ ਜਾ ਕੇ ਵਿੱਦਿਆ ਪੜ੍ਹੀ, ਉਹਨਾਂ ਦੇ ਬਾਰੇ ਅੱਗੇ ਆਪ ਜੀ ਹੋਰ ਦੱਸ ਰਹੇ ਨੇ ਵੀ ਹੋਰ ਗੁਣ ਵੀ ਮੈਂ ਵੇਖੇ ਉਹਨਾਂ ਵਿੱਚ। ਇਹ ਪ੍ਰਸੰਗ ਜਿਵੇਂ ਅੱਧ ਵਿਚਕਾਰ ਸਰਵਣ ਕਰਨਾ ਕਰੀਏ ਜੀ।
1: ਮੇਰੀ ਪੀਰੀ ਫਕੀਰੀ ਅਮੀਰੀ,
0: ਹੋਰ ਵੇਖਿਆ ਕਹਿੰਦੇ, ਜਿੱਥੇ ਰਾਜ ਯੋਗ ਭੋਗ ਮੁਕਤ ਵੇਖਿਆ ਸਭ ਕੁਝ, ਬਿਰਤ ਵਿਵੇਕ ਵਿਚਾਰ ਪੋਖ ਲਓ, ਬਿਰਤੀ ਵਿਵੇਕ ਗਿਆਨ ਵਾਲੀ ਇੱਕ ਸਾਰ, ਇੱਕ ਬ੍ਰਹਮ ਦਾ ਗਿਆਨ ਕਰਾ ਦੇਣ ਵਾਲੀ, ਸੰਤੋਖ ਹੈ ਹਿਰਦੇ ਵਿੱਚ, ਕੋਈ ਦੁਨੀਆਂ ਦਾ ਲੋਭ ਲਾਲਚ ਨਹੀਂ। ਇਹ ਵੇਖਿਆ ਵਿਦਵਾਨ ਨਿਰਮਲੇ ਮਹਾਂਪੁਰਖਾਂ ਦੇ ਵਿੱਚ, ਜਿੱਥੇ ਇਹ ਗੁਣ ਵੇਖੇ ਹੋਰ ਦੱਸਦੇ ਨੇ। ਅਤੇ ਉੱਥੇ ਮੀਰੀ ਪੀਰੀ, ਮੀਰੀ ਵੇਖੀ ਪਾਤਸ਼ਾਹੀ, ਬੇਪਰਵਾਹ ਹੋਣਾ, ਜਿਹਦੇ ਕੋਲ ਨਾਮ ਦਾ ਰੰਗ ਹੈ, ਬਾਣੀ ਹੈ, ਗੁਰੂ ਦੀ ਬਖਸ਼ਿਸ਼ ਹੈ, ਉਹ ਪਾਤਸ਼ਾਹ ਹੁੰਦਾ, ਉਹ ਗਰੀਬ ਥੋੜ੍ਹਾ ਹੁੰਦਾ, ਉਹ ਨਹੀਂ ਕਿਸੇ ਦੀ ਪਰਵਾਹ ਕਰਦਾ। ਸੋ ਇਸ ਕਰਕੇ ਮਹਾਰਾਜ ਨੇ ਐਸਾ ਹੀ ਖਾਲਸਾ ਸਾਜਿਆ ਸੀ, ਬੇਪਰਵਾਹ, ਆਪਣੀ ਮੌਜ ਵਿੱਚ ਰਹਿਣ ਵਾਲਾ ਪੰਥ, ਡੰਡੇ 'ਤੇ ਡੇਰਾ ਹੁੰਦਾ, ਕੋਈ ਫਿਕਰ ਨਹੀਂ, ਫਾਕਾ ਨਹੀਂ। ਤੋ ਮੀਰੀ ਮੀਰੀ ਪਾਤਸ਼ਾਹੀ, ਹਮ ਰਾਖਤ ਪਾਤਸ਼ਾਹੀ ਦਾਵਾ। ਸੋ ਪਾਤਸ਼ਾਹੀ ਹਿਰਦਿਓਂ ਮੀਰ ਮੀਰ ਹੋਣਾ, ਪੀਰੀ ਪੀਰੀ ਪੀਰ ਹੋਣਾ, ਨਿਮਕੇ ਰਹਿਣਾ ਚੱਲਣਾ, ਫਕੀਰੀ ਫਕੀਰ ਹੋਣਾ, ਤਿਆਗੀ ਰਹਿਣਾ, ਲੋਭ ਲਾਲਚ ਤੋਂ ਪਰੇ, ਦੁਨੀਆਂ ਦੇ ਵਾਂਗ ਟੌ ਰਾਦਕ ਨਾ ਬਣਾਉਣੀ, ਫਕੀਰ ਸਾਦਾ ਸਿੱਧਾ ਸਾਦਾ ਲਿਬਾਸ ਧਾਰਨ ਕਰਨਾ। ਸੋ ਅਮੀਰੀ, ਅਤੇ ਫਿਰ ਦਿਲੋਂ ਅਮੀਰੀ ਹੋਣੀ, ਪਾਸ਼ ਕਿਸੇ ਗੱਲ ਦੀ ਪਰਵਾਹ ਨਾ ਕਰਨੀ। ਇਉਂ ਸਾਧ ਸੰਗਤ ਜੀ, ਕਿਸੇ ਚੀਜ਼ ਦੀ ਘਾਟ ਨਾ, ਅਮੀਰੀ ਅਤੇ ਨਿਰਮਲੇ ਮਹਾਂਪੁਰਖਾਂ ਕੋਲ ਜੋ ਫੁਰਨਾ ਕਰਦੇ ਸਾਧੂ ਝੱਟ ਪੂਰਾ ਹੋ ਜਾਂਦਾ, ਮਾਇਆ ਕੇ ਚਰਨਾਂ 'ਚ ਖੜੀ ਹੁੰਦੀ। ਜੋ ਅਮੀਰੀ ਯਾਦ ਕੇ ਗੁਣ ਸਨ, ਛਿਮਾ ਫਿਰ ਕੱਟਰਤਾਈ ਨਹੀਂ ਸੀ ਇੱਥੇ, ਦੂਜੇ ਸੰਨਿਆਸੀਆਂ ਵਾਂਗ, ਪੰਡਤਾਂ ਵਾਂਗ, ਬ੍ਰਾਹਮਣਾਂ ਵਾਂਗ, ਅਤੇ ਛਿਮਾ ਛਿਮਾ ਬਹੁਤ ਸੀ। ਆਏ ਨੂੰ ਵਿਦਿਆਪੜ ਨੂੰ ਗਲੇ ਲਾਉਂਦੇ ਸੀ, ਸੈਸ਼ਨ ਨੂੰ, ਵਿਦਿਆਰਥੀ ਨੂੰ ਸਭ ਬੜਾ ਸਨਮਾਨ ਦਿੰਦੇ ਸੀ, ਹਰੇਕ ਸਹੂਲਤ ਦਿੰਦੇ ਸੀ, ਰਹਿਣ ਪਾਉਣ ਨੂੰ, ਰੋਟੀ ਖਾਣ ਨੂੰ, ਇੱਥੋਂ ਤੱਕ ਜਿੰਨਾ ਕੁ ਲੋੜ ਸੀ। ਸ਼ਿਮਾ ਸੀ, ਦਿਆਲਤਾ, ਬਹੁਤ ਦਿਆਲਤਾ, ਮਿਲਤ ਸ਼ੀਰੀ, ਫਿਰ ਮਿਠਾਸ ਨਾਲ ਮਿਲੀ ਹੋਈ, ਨਿਮਰਤਾ ਨਾਲ ਮਿਲੀ ਹੋਈ, ਸ਼ਿਮਾ ਕਰਨਾ ਸੁਭਾਅ, ਦਿਆਲਤਾ, ਕੋਈ ਉਕਤਾਈਆਂ ਹੋਈ ਜਾਂਦੀਆਂ ਨਾ ਵਿਦਿਆਰਥੀਆਂ ਤੋਂ, ਟ੍ਰੇਨਡ ਸਾਧੂ ਹੁੰਦੇ ਸੀ ਪੂਰੇ। ਅਤੇ ਹੁਣ ਨਵਾਂ ਜਾਊ ਜਿਹੜਾ ਬੰਦਾ, ਉਹਦੇ 'ਤੇ ਗਲਤੀਆਂ ਹੋਣਗੀਆਂ ਹੀ, ਮਰਜ਼ਾਦਾ ਵਿੱਚ ਵੀ ਫਰਕ ਪਊ, ਪਹਿਲੋਂ ਪੈ ਸ਼ਿਮਾ ਹੀ ਰੱਖਣੀ, ਕੋਈ ਦਬਕਾ ਨਾ ਮਾਰਨਾ, ਕੋਈ ਦਿਲ ਨਾ ਤੋੜਨਾ ਵਿਦਿਆਰਥੀਆਂ ਦਾ, ਇਹਦਾ ਭਾਵ ਇਹ ਹੀ ਹੈ। ਸ਼ਿਮਾ, ਦਿਆਲਤਾ, ਮਿਲਤ ਸ਼ੀਰੀ, ਮਿਠਾਸ ਵੀ ਕਹਿੰਦੇ ਮਿਲਦੀ ਹੈ ਜਦੋਂ ਮੈਂ ਵੇਖੀ,
1: ਇਤਿਹਾਦਕ ਗੁਣ ਨਫੇ ਘਨੇਰੇ,
0: ਇਤਿਹਾਦਕ ਗੁਣ ਮੈਂ ਵੇਖੇ ਬਹੁਤ ਜ਼ਿਆਦਾ, ਅਤੇ ਨਫੇ ਬਹੁਤ ਨੇ, ਲਾਭ ਬਹੁਤ ਨੇ ਇਹਨਾਂ ਦੀ ਸੰਗਤ ਵਿੱਚ ਰਹਿ ਕੇ, ਅਤੇ ਤਨ ਮਨ ਜਿਹੜਾ ਪਵਿੱਤਰ ਹੋ ਕੇ ਰੰਗਿਆ ਜਾਵੇਗਾ।
1: ਇਸ ਪੰਥ ਮੈਂ ਜਬ ਹਮ ਹੇਰੇ,
0: ਜਦੋਂ ਇਸ ਨਿਰਮਲ ਪੰਥ ਵਿੱਚ ਮੈਂ ਕਹਿੰਦੇ ਤੁਰ ਫਿਰ ਕੇ ਸਾਰੇ ਢੂੰਡ ਕੇ ਭਾਲ ਕੇ, ਅਤੇ ਨਿਰਮਲੇ ਮਹਾਤਮਾ ਦੇ ਡੇਰੇ ਜਾ ਕੇ ਜਦੋਂ ਮੈਂ ਸਾਰੇ ਗੁਣ ਵੇਖੇ, ਤਾਂ ਉੱਥੇ
1: ਨਿਰਮਲ ਤਨ ਮਨ ਸੰਤ ਨਿਰਮਲੇ,
0: ਇਹ ਜਿਹੜੇ ਨਾਮ ਦੇ ਹੀ ਨਿਰਮਲੇ ਸੰਤ ਨਹੀਂ ਹਨ, ਇਹਨਾਂ ਦਾ ਤਨ ਮਨ ਵੀ ਨਿਰਮਲ ਆ, ਨਿਰਮਲ ਤਨ ਮਨ, ਇਹਨਾਂ ਦਾ ਤਨ ਵੀ ਮਨ ਵੀ, ਮਨ ਵਿੱਚ ਕੋਈ ਵਿਕਾਰ ਆਦਿਕ ਦਾ ਫੁਰਨਾ ਨਹੀਂ ਹੈ, ਪਖੰਡ ਨਹੀਂ ਹੈ, ਬਾਹਰੋਂ ਲਿਬਾਸ ਪਾਇਆ ਹੋ, ਐਸੇ ਵੀ ਬਹੁਤ ਮਿਲ ਜਾਣਗੇ ਦੁਨੀਆਂ ਵਿੱਚ ਸੰਤ ਖਵਾਉਣ ਵਾਲੇ। ਜਦੋਂ ਵੇਖਿਆ ਮੈਂ ਵੀ ਇਹ ਕਮਾਈ ਕਰਨ ਵਾਲੇ, ਤਨ ਵੀ ਸਾਧਿਆ ਹੋਇਆ, ਮਨ ਵੀ ਸਾਧਿਆ ਹੋਇਆ ਸਿਮਰਨ ਕਰਕੇ, ਤਨ ਮਨ ਸੁੱਧ ਜਪਤ ਹਰ ਨਾਏ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਹਿੰਦੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਦਾ, ਇੱਕ ਦੀ ਉਪਾਸ਼ਨਾ ਨਾਲ ਮਨ ਜੋੜਦਾ, ਚਿੱਤ ਬਿਰਤੀ ਇਕਾਗਰ ਕਰਕੇ, ਉਹਦਾ ਤਨ ਵੀ ਮਨ ਵੀ ਸ਼ੁੱਧ ਹੋ ਜਾਂਦਾ ਹੈ, ਉੱਜਲ ਹੋ ਜਾਂਦਾ ਹੈ। ਤਨ ਨਿਰਮਲ ਤਨ ਮਨ ਸੰਤ ਨਿਰਮਲੇ, ਵੀ ਵਾਕਿਆ ਹੀ ਵੇਖਿਆ ਵੀ ਨਾਮ ਹੀ ਇਕੱਲਾ ਨਿਰਮਲ ਨਹੀਂ, ਇਹ ਤਨ ਕਰਕੇ ਅਤੇ ਮਨ ਕਰਕੇ ਸ਼ੁੱਧ ਨੇ, ਉੱਜਲ ਨੇ, ਪਵਿੱਤਰ ਹਨ ਇਹ ਸੰਤ ਨਿਰਮਲੇ ਸਾਧੂ।
1: ਲਖੇ ਸਰਬ ਥਾਂ ਜਬ ਪਿਰ ਮਿਲੇ,
0: ਜਦੋਂ ਮੈਂ ਵੇਖੇ ਸਾਰੇ ਥਾਂ, ਲਖੇ ਸਰਬ ਥਾਂ, ਸਾਰੇ ਥਾਂ ਵੇਖ ਕੇ ਢੂੰਡ ਕੇ, ਅਤੇ ਜਬ ਪਿਰ ਮਿਲੇ, ਜਦੋਂ ਇਹ ਵੇਖੇ ਵੀ ਇਹ ਤਾਂ ਪਿਰਪਤੀ ਨੂੰ ਮਿਲੇ ਹੋਏ ਨੇ, ਇਹਨਾਂ ਦੇ ਅੰਦਰ ਤਾਂ ਗਿਆਨ ਆ ਪੂਰਾ, ਆਤਮਾ ਦੇ ਵਿਛੇ ਦਾ ਨਿਰਨਾਮ ਆ ਪੂਰਾ, ਇਹਨਾਂ ਸਰੀਰ ਦੇ ਜਿਹੜੇ ਵਿਕਾਰ ਨਹੀਂ, ਸਰੀਰ ਦੇ ਵਿਕਾਰਾਂ ਵਿੱਚੋਂ, ਇੰਦਰੀਆਂ ਦੇ ਰਸਾਂ ਵਿੱਚੋਂ ਨਿਕਲੇ ਹੋਏ ਨੇ, ਅਤੇ ਅੰਦਰੋਂ ਖੋਜ ਕੇ ਹਿਰਦੇ ਵਿੱਚੋਂ ਆਤਮਾ ਦੇ ਆਨੰਦ ਨੂੰ ਲੈ ਰਹੇ ਨੇ, ਪਿਰ ਮਿਲੇ, ਪਿਰ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲੇ ਹੋਏ ਨੇ। ਸਾਰੇ ਥਾਂ ਲੱਭਣ ਤੋਂ ਬਾਅਦ ਜਦੋਂ ਮੈਂ, ਮੇਰੀ ਮਿਹਨਤ ਪੱਲੇ ਪਈ, ਮੈਂ ਦੇਖੇ
1: ਤਦ ਮੈਂ ਇਸ ਪੰਥ ਕਾ ਪਰਣਾ,
0: ਤਦੋਂ ਕਹਿੰਦੇ ਫਿਰ ਮੈਂ ਉਸ ਵੇਲੇ ਸਾਧ ਸੰਗਤ ਜੀ ਇਸ ਪੰਥ ਦਾ, ਨਿਰਮਲੇ ਪੰਥ ਦਾ, ਜੋ ਨਿਰਮਲ ਰਸਤਾ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਨਿਵਾਜਿਆ, ਸੋ ਇਸ ਕਰਕੇ ਮਹੰਤ ਕਿਰਪਾਲ ਦਾਸ ਜੀ ਵਰਗੇ ਉਹ ਨਿਰਮਲੇ ਸਾਧੂ ਸੀ, ਪੌਂਟਾ ਸਾਹਿਬ ਪੰਗਾਣੀ, ਉੱਥੇ ਮਹਾਰਾਜ ਵਿੱਦਿਆ ਪੜ੍ਹਾਉਂਦੇ ਸੀ ਸਾਰਿਆਂ ਨੂੰ, ਉਹਨਾਂ ਵਿੱਚ ਵੀ ਮੀਰੀ ਅਤੇ ਪੀਰੀ ਸੀ, ਉਹ ਲੜੇ ਸੀ ਫਿਰ ਪੂਰਾ ਮੁਦਕਰ ਲੈ ਕੇ ਆਪ। ਸੋ ਇਸ ਤਰੀਕੇ ਨਾਲ ਜਦੋਂ ਕਹਿੰਦੇ ਮੈਂ ਵੇਖਿਆ ਵੀ ਤਦ ਮੈਂ ਇਸ ਪੰਥ ਕਾ ਪਰਣਾ, ਇਹ ਸਾਰੇ ਗੁਣ ਵੇਖ ਕੇ, ਤਾਂ ਮੈਂ ਨਿਰਮਲੇ ਪੰਥ ਦਾ ਜਿਹੜਾ ਰਾਹ ਸੀ ਇਹ ਸਾਧੂਆਂ ਦਾ, ਇਹਦਾ ਪਰਣਾ ਹੁੰਦਾ ਆਸਰਾ, ਪਰਣਾ। ਹੁਣ ਆਹ ਜਿਹੜਾ ਮੈਂ ਗਲ ਵਿੱਚ ਪਾਇਆ ਸਾਧ ਸੰਗਤ ਜੀ, ਇਹ ਵੀ ਪਰਣਾ ਵਾ, ਇਹਨੂੰ ਵੀ ਪਰਣਾ ਆਣੇ, ਦੂਜਾ ਇਹਨੂੰ ਹਜ਼ੂਰੀਆ ਵੀ ਆਪਾਂ ਆਣੇ, ਇੱਕ ਨਾਮ ਹੈ ਹਜ਼ੂਰੀਆ, ਦੂਜਾ ਪਰਣਾ, ਤੋ ਇਹ ਦੋ ਇਹਦੇ ਨਾਮ ਨੇ। ਹਜ਼ੂਰੀਆ ਦਾ ਭਾਵ ਹੁੰਦਾ ਵੀ ਜਦੋਂ ਵੀ ਗੁਰਸਿੱਖ ਨੇ ਬਾਣੀ ਪੜ੍ਹਨੀ ਹੈ, ਘਰੇ ਨਿਤਨੇਮ ਕਰਨਾ, ਬਾਣੀ, ਗੁਟਕਾ ਸਾਹਿਬ, ਪੋਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ, ਜਦੋਂ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਉਦੋਂ ਇਹ ਹਜ਼ੂਰ ਬੈਠਣ ਲੱਗਿਆਂ ਬਾਣੀ ਦੇ, ਉਦੋਂ ਤੇਰੇ ਗਲ ਵਿੱਚ ਹੋਣਾ ਚਾਹੀਦਾ ਹਜ਼ੂਰੀਆ, ਹਜ਼ੂਰ ਦੇ ਜਦੋਂ ਆਪਾਂ ਨੇੜੇ ਆਉਂਦੇ, ਉਦੋਂ ਹੱਥ ਮੂੰਹ ਧੋ ਕੇ ਪਹਿਲਾਂ, ਫਿਰ ਇਹ ਸੁੱਚਾ ਹਜ਼ੂਰੀਆ ਆਪਣਾ ਪਾਉਣਾ ਵਾ, ਅਤੇ ਇਹਨੂੰ ਆਪਾਂ ਵਰਤਣਾ। ਇਹ ਹਜ਼ੂਰੀਆ ਤਾਂ ਹਜ਼ੂਰ ਪਾਉਣ ਵਾਲਾ, ਦੂਜਾ ਨਾਮ ਹੈ ਪਰਣਾ, ਇਹ ਵੀ ਟਕਸਾਲਾਂ 'ਚ ਪਹਿਲਾਂ ਦਿੱਤਾ ਜਾਂਦਾ, ਉਹਨਾਂ ਚਿਰ ਕੋਈ ਸੰਥਿਆ ਕਰ ਨਹੀਂ ਸਕਦਾ, ਨੇੜੇ ਨਹੀਂ ਹੋ ਸਕਦਾ, ਪੋਥੀ ਜਿੰਨਾ ਚਿਰ ਹੱਥ ਮੂੰਹ ਧੋ ਕੇ ਪਾਵੇ ਨਾ ਪਹਿਲਾਂ, ਇਹ ਡਰੈਸ ਵਿੱਚ ਪਹਿਲਾਂ ਪਹੁੰਚਣਾ ਪੈਂਦਾ ਕਲਾਸ 'ਚ। ਸੋ ਇਹ ਪਰਣਾ, ਪਰਣਾ ਦਾ ਅਰਥ ਹੁੰਦਾ ਆਸਰਾ, ਇੱਥੇ ਵੀ ਉਹੀ ਆਸਰਾ ਦਿੱਤਾ, ਪਰ ਇਹ ਥੋੜ੍ਹਾ ਜਿਹਾ ਫਰਕ ਆਪਾਂ ਇੱਧਰ ਲੈ ਗਏ ਹਾਂ ਪਰਣਾ, ਕਿਉਂਕਿ ਇਹਦਾ ਅਰਥ ਇਹ ਬਣ। ਸੋ ਪਰਨਾ ਦਾ ਅਰਥ ਹੁੰਦਾ ਆਸਰਾ। ਹੁਣ ਹਜ਼ੂਰੀਆ ਗਲਤ ਪਾ ਲਿਆ, ਹਜ਼ੂਰੀਆ ਹਜ਼ੂਰੀਏ ਦੇ ਤੌਰ 'ਤੇ ਤਾਂ ਬਹੁਤ ਸਿੱਖ ਵਰਤਦੇ ਨੇ। ਇਹ ਵੀ ਬੇਨਤੀ ਮੈਂ ਕਰ ਦੇਵਾਂ ਸੰਗਤ ਦੇ ਚਰਨਾਂ ਵਿੱਚ, ਵੀ ਹੱਥ ਧੋ ਕੇ ਹਜ਼ੂਰੀਆ ਪਾ ਲੈਂਦੇ ਆ ਸਾਰੇ ਸਿੱਖ ਚੌਰ ਕਰਨ ਲੱਗੇ। ਲੇਕਿਨ ਆ ਜਿਹੜਾ ਪਰਨਾ ਦੂਜਾ ਅਰਥ ਇਹਦਾ ਨਿਕਲਦਾ ਇਹ ਪਤਾ ਨਹੀਂ, ਇੱਥੇ ਇੱਥੋਂ ਤੱਕ ਨਹੀਂ ਪਹੁੰਚਦੇ। ਪਰਨਾ ਦਾ ਅਰਥ ਹੁੰਦਾ ਆਸਰਾ। ਆਸਰਾ ਦਾ ਭਾਵ ਜਦੋਂ ਤੂੰ ਗੁਰਸਿੱਖਾ ਹੱਥ ਧੋ ਲਏ ਨਾ, ਧੋਤੇ ਹੋਏ ਹੱਥ ਫਿਰ ਜਿਹੜੇ ਕਿਸੇ ਵੀ ਚੀਜ਼ ਨੂੰ ਟੱਚ ਨਾ ਹੋਣ ਬਿਨਾਂ, ਜਿਹੜੇ ਗੁਰਬਾਣੀ ਨੂੰ ਟੱਚ ਹੋਣੇ ਆ ਪੋਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਮੰਨਦੇ ਹੈ ਨਾ, ਉਦੋਂ ਪਵਿੱਤਰ ਤਾਂ ਕੋਈ। ਫਿਰ ਆਪਣੇ ਹੱਥ ਜਿਹੜੇ ਆ, ਜੇ ਉਹ ਹੱਥ ਥੱਲੇ ਲੱਗ ਗਿਆ ਤੇਰੇ ਕੋਲ ਹਜ਼ੂਰੀ ਆ ਪਰਨਾ, ਪਰਨਾ ਦਾ ਆਸ, ਫਿਰ ਇਹਨੂੰ ਥੱਲੇ ਜਿੱਥੇ ਪੈਰ ਲੱਗਦੇ ਆ ਤੇਰੇ, ਉੱਥੇ ਹੱਥ ਲਾ ਕੇ ਤੂੰ ਪੋਥੀ ਨੂੰ ਹੱਥ ਲਾਉਣਾ ਫਿਰ ਠੀਕ ਨਹੀਂ। ਇਸ ਕਰਕੇ ਇਹਦਾ ਆਸਰਾ ਲੈਣਾ, ਵੀ ਇਹਦਾ ਆਸਰਾ ਲੈਣਾ, ਇਸ ਤਰ੍ਹਾਂ ਵਿਛਾ ਕੇ ਨਾ ਇਹਦਾ ਆਸਰਾ ਲੈਣਾ। ਜੇ ਮੱਥਾ ਟੇਕਣਾ ਤੂੰ ਵੇਖਿਓ ਸਿੰਘ ਜਿਹੜੇ ਟ੍ਰੇਨਡ ਹੁੰਦੇ, ਇਹ ਜਿਹੜਾ ਇਸ ਤਰ੍ਹਾਂ ਦਿੱਤਾ ਜਾਂਦਾ ਵੀ ਜਿੱਥੋਂ ਤੱਕ ਆ ਚੋਲੇ ਦਾ ਥੱਲੇ ਆ ਉੱਥੋਂ ਤੱਕ ਭਰਨਾ ਆਊਗਾ ਸਾਡਾ, ਵੇਖਿਓ ਇਹ ਮਿਹਨਤੀ ਨਾਲ ਟਕਸਾਲਾਂ ਵਿੱਚ ਇੱਕ ਇੱਕ ਚੀਜ਼ ਦਾ ਅਰਥ ਤਾਂ ਬਹੁਤ ਸੋਹਣੀ ਸਮਝਾਈ ਜਾਂਦੀ। ਪਰਨਾ ਛੋਟਾ ਨਹੀਂ ਦਿੰਦੇ ਇੱਥੋਂ ਤੱਕ ਸਾਨੂੰ, ਵੀ ਉਹ ਤੂੰ ਥੱਲੇ ਮੱਥਾ ਟੇਕੇਗਾ ਤਾਂ ਕਿਵੇਂ ਟੇਕੇਗਾ, ਹੱਥ ਜੂਠੇ ਹੋ ਜਾਣਗੇ, ਵਾਰ ਵਾਰ ਟੂਟੀਆਂ 'ਤੇ ਜਾਏਗਾ, ਫਿਰ ਮਹਾਰਾਜ ਕੋਲ ਜਾਣ ਲੱਗੇ, ਹੁਕਮਨਾਵਾਂ ਲੈਣ ਲੱਗੇ। ਇਹ ਕਰਕੇ ਇਹ ਜਿੱਥੋਂ ਤੱਕ ਆ ਕੰਨੀ ਹੈ ਚੋਲੇ ਦੀ, ਉਨਾ ਲੰਮਾ ਕੱਟ ਕੇ ਮਿਣ ਕੇ ਗਲ ਵਿੱਚ ਪਾ ਕੇ ਵਿਦਿਆਰਥੀ ਦੇ ਸਾਡੇ ਉਸ ਜੋ ਪੜ੍ਹਦੇ ਸੀ ਜਹੇਦਾਰ, ਜਦੋਂ ਇਹ ਪਰਨਾ ਦਿੰਦਾ ਸੀ ਨਵਾਂ ਨੁੱਕ, 6 ਮਹੀਨੇ ਇਹ ਮਿਲਦਾ ਸੀ ਇੱਕ, ਜਦੋਂ ਪੁਰਾਣਾ ਹੋ ਜਾਂਦਾ ਸੀ ਪਹਿਲਾਂ, ਅਤੇ ਉਹ ਮਿਣ ਕੇ ਵੀ ਲਿਆ ਗਲ ਕਰ ਸਾਹਮਣੇ, ਗਲ 'ਚ ਮਿਣ ਕੇ ਰਹਿਣ ਬਰਾਬਰ ਜਦੋਂ ਜਾਂਦਾ ਸੀ ਦੋਵਾਂ ਪਾਸਿਆਂ ਤੋਂ, ਭਜੰਗੀ ਆ ਤਾਂ ਉਹਦਾ ਛੋਟਾ ਹੋਊ, ਵੱਡਾ ਜਵਾਨ ਆ ਤਾਂ ਉਹਦਾ ਥੱਲੇ ਤੱਕ ਹੋਊ, ਵੀ ਤਾਂ ਕਿ ਪੂਰਾ ਹੱਥਾਂ ਵਿੱਚ ਆ ਜਾਵੇ। ਇਸ ਤਰ੍ਹਾਂ ਮੱਥਾ ਟੇਕਣ ਲੱਗਿਆ ਵੀ ਥੱਲੇ ਇਹਦਾ ਆਸਰਾ ਵਿਛਾ ਕੇ ਬਸ ਉੱਚੇ ਕਰ ਲਏ, ਮਰ ਹਜ਼ੂਰੀ ਜਾਣਾ। ਤੋ ਇਸ ਕਰਕੇ ਜੇ ਕੋਈ ਖਾਰਸ਼ ਹੁੰਦੀ ਹੈ ਇਸ ਤਰ੍ਹਾਂ, ਜਾਂ ਮੂੰਹ ਨੂੰ ਆਪਾਂ ਪੂੰਝਣਾ, ਉਦੋਂ ਇਹਦਾ ਆਸਰਾ ਵੇਖੋ, ਹੱਥ ਸੁੱਚਾ ਰੱਖਣਾ ਵਾ, ਦੂਜਾ ਅਰਥ ਇਹਦਾ ਆਸਰਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੂਜ ਸਾਨੂੰ ਕਰਨਾ ਚਾਹੀਦਾ, ਹੱਥ ਸੁੱਚੇ ਰਹਿਣ ਘਰੇ ਵੀ, ਭਾਵਨਾ ਬਣਦੀ ਹੈ ਭਾਉ ਭਾਵਨੀ ਬਣਦੀ, ਗੁਰੂ ਕੀ ਬਾਣੀ ਨਿਰਮਲ ਆ ਉੱਜਲ ਆ। ਸੋ ਇਸ ਕਰਕੇ ਅਸੀਂ ਹੱਥ ਥੱਲੇ ਲਾ ਕੇ, ਮੂੰਹ ਨੂੰ ਲਾ ਕੇ, ਮੁਸ਼ਹਿਰਿਆਂ ਨੂੰ ਲਾ ਕੇ, ਜੂਠੇ ਹੱਥ ਕਰਕੇ ਉਵੇਂ ਲਾਈ ਜਾਂਦੇ, ਇਹ ਸਾਡੇ ਗਲ 'ਚ ਹੁੰਦਾ, ਇਹਦੇ ਅਰਥ ਦਾ ਨਹੀਂ ਨਾ ਪਤਾ, ਗਲ 'ਚ ਹੁੰਦਾ ਇਹ, ਉਹ ਨਹੀਂ ਲੈਂਦੇ ਅਸੀਂ। ਕੜਾ ਪ੍ਰਸ਼ਾਦ ਦੀ ਦੇਗ 'ਤੇ ਵੀ ਬੈਠੇ ਹਾਂ ਤਾਂ ਵੀ ਇਹਦਾ ਆਸਰਾ, ਹੱਥ ਸੁੱਚੇ ਰੱਖਣੇ, ਹਰੇਕ ਨੂੰ ਪ੍ਰਸ਼ਾਦ ਦੇਣਾ, ਜੇ ਮੂੰਹ ਨੂੰ ਹੱਥ ਲਾ ਲਏ ਤਾਂ ਫਿਰ ਵੇਖੋ ਨਾ, ਫਿਰ ਠੀਕ ਨਹੀਂ ਨਾ। ਇਹ ਪਰਨਾ ਦੂਜਾ ਇਹਦਾ ਅਰਥ, ਪਰਨਾ ਆਸਰਾ ਜੋ ਗਿਆਨੀ ਜੀ ਦੇ ਰਹੇ ਨੇ। ਇਹ ਆਪਾਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ, ਗੁਰਮੁਖਾਂ ਨੂੰ ਧਿਆਨ ਦੇਣਾ ਇਹਨਾਂ ਗੱਲਾਂ, ਜੇ ਬਾਣੀ ਪੜ੍ਹਨੀ ਹੈ ਭਾਉ ਭਾਵਨੀ ਵੀ ਬਣਦੀ, ਗੁਰੂ ਕੀ ਖੁਸ਼ੀ ਵੀ ਹੁੰਦੀ ਹੈ, ਮਰਿਆਦਾ ਵੀ ਰਹਿੰਦੀ ਹੈ, ਇਹਦੇ ਸਹੀ ਅਰਥ ਵੀ ਬਣਦੇ ਨੇ, ਸਹੀ ਤਰੀਕੇ ਨਾਲ ਜੂਜ ਹੁੰਦਾ ਵਾ। ਸੋ ਗਿਆਨੀ ਗਿਆਨ ਸਿੰਘ ਜੀ, ਤਬ ਮੈਂ ਇਸ ਪੰਥ ਕਾ ਪਰਣਾ, ਕਹਿੰਦੇ ਫਿਰ ਮੈਂ ਨਿਰਮਲੇ ਪੰਥ ਜਿਹੜੇ ਸਾਧੂ ਸੀ ਉਹਨਾਂ ਦਾ ਆਸਰਾ ਲਿਆ। ਸੋ ਮੈਂ ਉਸ ਵੇਲੇ ਕਿਹਾ ਵੀ ਇੱਥੇ ਪੱਕਾ ਰਹਿਣਾ, ਹੁਣ ਇਹ ਇਦੋਂ ਗਾਹ ਨਹੀਂ ਜਾਣਾ, ਇਦੋਂ ਪਰੇ ਕੁਝ ਨਹੀਂ ਹੈ। ਮੈਂ ਉਹ ਸਾਧੂਆਂ ਦੀ ਸੰਗਤ ਦਾ ਆਸਰਾ ਲੈ ਲਿਆ ਵੀ ਇੱਥੇ ਮੇਰਾ ਜੰਮਣਾ ਤੇ ਮਰਨਾ ਆਵਾਗੌਣ ਕੱਟਿਆ ਜਾਵੇਗਾ। ਕੱਟਣ ਵਾਸਤੇ ਤੇ ਮੈਂ ਵੇਖਿਆ ਉਪਦੇਸ਼ਕ ਜਿਹੜੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਈਸ਼ ਦਾ ਹੀ ਅਵਤਾਰ ਜਿਵੇਂ ਹੁੰਦੇ ਆ ਨਾ, ਇੰਨੇ ਸਵਾਰੇ ਹੋਏ ਨੇ ਤਨੋ ਮਨੋ।
1: ਮੈਂ
0: ਕਹਿੰਦੇ ਜਦੋਂ ਮੁਖੀ ਵੇਖੇ ਉਹ ਸਾਧੂ ਨਿਰਮਲਿਆਂ ਦੇ, ਉਸ ਵੇਲੇ ਜਿੱਥੇ ਮੈਂ ਗਿਆ ਬਰਨਾਲੇ ਡੇਰੇ ਵਿੱਚ, ਇਹ ਪਟਿਆਲੇ ਦੇ ਸੀ, ਵੀਰ ਮਰਗੇਸ਼ ਵਿਸ਼ੇਸ਼ ਨਿਹਾਰੇ, ਵਿਸ਼ੇਸ਼ ਕਰਕੇ ਸਾਰਿਆਂ ਤੋਂ ਉੱਤਮ ਭਾਈ ਵੀਰ ਸਿੰਘ ਜੀ ਜਦੋਂ ਵੇਖਣਾ ਕੀਤੇ
1: ਬਰਨਾਲੇ ਪਟਿਆਲੇ,
0: ਇਹਨਾਂ ਦਾ ਸਥਾਨ ਸੀ ਬਰਨਾਲੇ ਤੇ ਪਟਿਆਲੇ ਦੇ ਵਿੱਚ, ਵਿਸ਼ੇਸ਼ ਕਰਕੇ
1: ਲੰਗਰ ਜਿਨਕੇ ਅਧਿਕ ਚਲਾ ਹੈ,
0: ਜਿਨ੍ਹਾਂ ਦੇ ਲੰਗਰ ਵੀ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਿਸ਼ਨ ਅਨੁਸਾਰ ਲੰਗਰ ਵੀ ਬਹੁਤ ਅਧਿਕ ਜਾਂਦੇ, ਜਦੋਂ ਕੋਈ ਮਰਜ਼ੀ ਆਵੇ ਅੱਠੇ ਪੈਰ ਭੁੱਖਾ ਨਹੀਂ ਕਿਸੇ ਨੂੰ ਜਾਣ ਦਿੰਦੇ ਸਨ।
1: ਸਭ ਤੀਰਥਾਂ ਪਰ ਪੱਕ ਭੰਡਾਰੇ,
0: ਫਿਰ ਸਾਰੇ ਤੀਰਥਾਂ ਤੇ ਜਿੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਇਹਨਾਂ ਵੱਲੋਂ ਪਕਵਾਨ ਜਾਂਦੇ, ਪੱਕ ਪੱਕੇ ਭੰਡਾਰੇ ਲੱਗਦੇ ਸਨ।
1: ਦੇਤ ਰਹੇ ਸਦ ਅਧਿਕ ਉਦਾਰੇ,
0: ਹਮੇਸ਼ਾ ਹੀ ਬਹੁਤ ਸਖੀ ਸੁਭਾਅ ਨਾਲ, ਵਿਦਵਾਨ ਕਰਕੇ ਮਹਾਂਪੁਰਸ਼ ਕਰਕੇ ਲੋਕ ਆਮ ਪੂਜਦੇ ਹੁੰਦੇ ਨੇ ਇਹਨਾਂ ਗੁਣਾਂ ਨੂੰ। ਤੇ ਇਸ ਕਰਕੇ ਮਾਇਆ ਆਉਂਦੀ ਸੀ ਆਟੋਮੈਟਿਕ, ਭਾਵੇਂ ਇੱਛਾ ਨਹੀਂ ਸੀ ਉਹ ਮਾਇਆ ਨੂੰ, ਪਰ ਗੁਰੂ ਕੇ ਲੰਗਰ ਲਾਉਣ 'ਤੇ ਆਪ ਦੇ ਨਿੱਜ ਵਾਸਤੇ ਨਹੀਂ ਵਰਤਦੇ ਸੀ, ਸਵਾਏ ਤਨ ਢੱਕਣ ਵਾਲੇ ਕੱਪੜਿਆਂ ਤੋਂ ਅਤੇ ਆਪ ਛਾਦਾ ਭੋਜਨ ਛਕਣ ਤੋਂ ਸਵਾਏ। ਸੋ ਜਾਂ ਹੋਰ ਕੋਈ ਗ੍ਰੰਥਾਂ ਦੀ ਸਹੂਲਤ ਵਿਦਿਆਰਥੀਆਂ ਨੂੰ ਜੋ ਹੁੰਦੀ ਸੀ ਪੋਥੀਆਂ ਦੀ, ਅਤੇ ਸਾਰੀ ਉਹ ਮਾਇਆ ਜਿਹੜੀ ਲੰਗਰਾਂ 'ਤੇ ਜਾਂ ਬਚੀ ਹੋਈ ਤੀਰਥਾਂ 'ਤੇ ਮੇਲਿਆਂ 'ਤੇ ਉੱਥੇ ਪੱਕੇ ਪਕਵਾਨ ਲਾ ਦਿੰਦੇ ਸੀ। ਇਉਂ ਕਹਿੰਦੇ ਬਹੁਤ ਲੰਗਰ ਵੀ ਇਹਨਾਂ ਦੇ ਚੱਲਦੇ ਸੀ। ਦੇਤ ਰਹੇ ਸਦ ਅਧਕੋ ਉਦਾਰੇ, ਬਹੁਤ ਜ਼ਿਆਦਾ ਉਦਾਰੇ ਸਖੀ ਸੁਭਾਅ ਨਾਲ ਖੁੱਲ੍ਹੇ ਦਿਲ ਨਾਲ ਵਰਤਾਉਂਦੇ ਰਹੇ। ਆਪਣੇ ਵਾਸਤੇ ਕਦੇ ਆਪਣੇ ਵਾਸਤੇ ਜਮ੍ਹਾਂ ਨਹੀਂ ਕੀਤਾ, ਕਦੇ ਕੰਜੂਸੀ ਨਹੀਂ ਵਰਤੀ।
1: ਸ੍ਰੀ ਮਹੰਤ ਸੰਤ ਬ੍ਰਹਮ ਗਿਆਨੀ
0: ਅਤੇ ਸ੍ਰੀ ਸ਼੍ਰੋਮਣੀ ਮਹੰਤ ਬਾਬਾ ਵੀਰ ਸਿੰਘ ਜੀ ਅਤੇ ਉਹ ਜਿਹੜੇ ਮਹਾਂਪੁਰਖ ਸੀ ਸ਼੍ਰੋਮਣੀ ਬ੍ਰਹਮ ਗਿਆਨੀ ਸਨ।
1: ਜਪੀ ਤਪੀ ਜਤ ਸਤੀ ਮਹਾਨੀ,
0: ਆਪ ਬੜੇ ਜਪੀ ਜਪਣ ਵਾਲੇ ਹਰ ਵੇਲੇ, ਅਤੇ ਤਪੀ ਤਪੀ ਤੋਂ ਭਾਵ ਤਪੱਸਿਆ ਕਰਨ ਵਾਲੇ, ਸਰੀਰ ਨੂੰ ਸਾਧ ਕੇ ਰੱਖਣ ਵਾਲੇ, ਇਸ ਤਰੀਕੇ ਨਾਲ ਸੇਵਾ ਕਰੀ ਜਾਣੀ ਹਰ ਵੇਲੇ, ਇਹੀ ਤਪ ਆ ਗੁਰੂ ਘਰ ਵਿੱਚ। ਜਾਤ ਲਗੋਟੇ ਦੇ ਜਾਤ ਜਤੀ, ਸ਼ਾਦੀ ਨਹੀਂ ਕਰਾਈ ਅਤੇ ਪਰ ਵਿਕਾਰ ਵੀ ਨਹੀਂ ਫੁਰਨ ਦਿੱਤੇ। ਸੋ ਇਸ ਤਰੀਕੇ ਨਾਲ ਜਤ ਲਗੋਟੇ ਦੇ ਜਤੀ ਅਤੇ ਸਤੀ ਸੱਤ ਪ੍ਰਤੱਗੀ ਸੱਚੇ ਬਚਨ ਕਰਨ ਵਾਲੇ,
1: ਮੋਹਨ ਮੂਰਤ ਆਨੰਦ ਪੂਰਤ,
0: ਬੜੇ ਮਹਾਨ ਜੀਵਨ ਵਾਲੇ ਸੀ ਉਹ, ਬੜੀ ਉੱਚੀ ਸੁੱਚੀ ਬਿਰਤੀ ਵਾਲੇ ਉਹ ਬਾਬਾ ਵੀਰ ਸਿੰਘ ਜੀ। ਮੋਹਨ ਮੂਰਤ ਆਨੰਦ ਪੂਰਤ, ਮੋਹਨ ਮੋਹ ਮੋਹਿਤ ਕਰ ਲੈਣ ਵਾਲੀ ਜੁੜੀ ਹੋਈ ਆਤਮਾ, ਟਿਕਿਆ ਹੋਇਆ ਮਨ ਅਤੇ ਹਿਰਦਾ, ਮਨ ਜਿਹੜਾ ਚਿਹਰਾ ਪ੍ਰਭਾਵਸ਼ਾਲੀ ਸ਼ਾਂਤ, ਜਿਹਨੂੰ ਵੇਖ ਕੇ ਸ਼ਾਂਤੀ ਆਉਂਦੀ। ਮੋਹਨ ਮੂਰਤ ਮੋਹਣੀ ਮੂਰਤ ਸੀ ਸਰੂਪ, ਅਤੇ ਆਨੰਦ ਦੇ ਨਾਲ ਭਰੀ ਹੋਈ ਸੀ।
1: ਹਰਤ ਕਬੂਰਤ ਅਜਮਤ ਮੂਰਤ,
0: ਅਤੇ ਜਿਨ੍ਹਾਂ ਦੇ ਦੀਦਾਰੇ ਕੀਤਿਆਂ ਹੀ ਅਗਿਆਨ ਦਾ ਹਨੇਰਾ ਜਿਹੜਾ ਸੀ ਕਦੂਰਤ, ਅਨੇ ਸੋ ਅਗਿਆਨ ਦਾ ਨਾਸ ਕਰਦੇ ਸੀ ਅਜਮਤ ਮੂਰਤ। ਅਜਮਤ ਕਰਾਮਾ ਸ਼ਕਤੀ ਦੀ ਮੂਰਤੀ ਜਾਪਦੇ ਨੇ ਅਤੇ ਅਗਿਆਨ ਦੂਰ ਹੁੰਦਾ ਹੈ।
1: ਕੋਮਲ ਚਿੱਤ ਸਭ ਕੇ ਹਿਤਕਾਰੀ,
0: ਚਿੱਤ ਬੜਾ ਕੋਮਲ ਢਲਿਆ ਹੋਇਆ, ਇੱਥੇ ਨਾਮ ਦਾ ਵਾਸਾ ਹੈ, ਉਹ ਕੋਮਲ ਹੀ ਹੋ ਜਾਂਦਾ ਹੈ, ਹਿਰਦਾ ਕਠੋਰ ਨਹੀਂ ਰਹਿੰਦਾ, ਉੱਥੇ ਕਠੋਰਪਣਾ ਸਭ ਖਤਮ ਹੋ ਜਾਂਦਾ ਹੈ। ਕੋਮਲ ਚਿੱਤ ਸਭ ਕੇ ਹਿਤਕਾਰੀ, ਸਾਰਿਆਂ ਦੇ ਨਾਲ ਇੱਕ ਰਸ ਪ੍ਰੇਮ ਕਰਨ ਵਾਲੇ, ਸਾਰਿਆਂ ਦੇ ਨਾਲ ਪ੍ਰੇਮ ਮਹਾਤਮਾ ਤਾਂ ਕਰਦੇ ਹੁੰਦੇ ਆ। ਕਈ ਵਾਰ ਸਾਨੂੰ ਭੁਲੇਖਾ ਪੈ ਜਾਂਦਾ ਵੀ ਬਾਬਾ ਜੀ ਉਹ ਮਹਾਂਪੁਰਸ਼ ਮੇਰੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀ, ਅਸੀਂ ਫਬਾ ਫਬਾ ਕੇ ਦੱਸਦੇ ਹਾਂ। ਪੂਰਨ ਮਹਾਂਪੁਰਖਾਂ ਜੋ ਗੱਲ ਕਰਦੇ ਹਨ, ਅਸੀਂ ਵੀ ਰਹੇ ਹਾਂ ਬਾਬਾ ਜੀ ਦੇ ਨਾਲ, ਅਸੀਂ ਵੀ ਕਹਿੰਦੇ ਵੀ ਸਾਡੇ ਨਾਲ ਬੜਾ ਪਿਆਰ, ਹੋਰ ਕਿਸੇ ਸਿੰਘ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਮੇਰੇ ਨਾਲ ਬੜਾ ਪਿਆਰ ਸੀ। ਇਹ ਕਾਰਨ ਇਹ ਹੁੰਦਾ ਸਾਧ ਸੰਗਤ ਜੀ ਵੀ ਸਭ ਕੇ ਹਿਤਕਾਰੀ, ਕੋਮਲ ਚਿੱਤ ਸਭ ਕੇ ਹਿਤਕਾਰੀ। ਹੁਣ ਜਦੋਂ ਰੱਬ ਦਾ ਹਰ ਵੇਲੇ ਭਜਨ ਬੰਦਗੀ ਕਰਨੀ ਹੈ ਅਤੇ ਬ੍ਰਹਮ ਗਿਆਨ ਜਦੋਂ ਹੋ ਜਾਂਦਾ, ਫਿਰ ਸਾਰੇ ਉਹਨੂੰ ਦਿਸਦਾ ਹੀ ਰੱਬ ਹੈ, ਅੰਗ ਅੱਗੋਂ ਸਾਰਿਆਂ ਵਿੱਚ ਆਤਮਾ ਵਹਿੰਦੇ ਆ। ਉਹ ਸਰੀਰਾਂ ਦੇ ਜਾਂ ਬਾਹਰੀ ਲਿਬਾਸ ਵਿੱਚ, ਜਿਹਨੂੰ ਮਹਾਰਾਜ ਜੀ ਨੇ ਕਿਹਾ ਸੂਰਤ ਦੇਖ ਨਾ ਭੂਲ ਗਵਾਰਾ, ਮਿਥੁਨ ਮੁਹਾਰਾ ਝੂਠ ਪਸਾਰ।

0: ਸਰੀਰਾਂ ਨੂੰ ਤਾਂ ਮਿਥਣਾ ਇਹਦਾ ਝੂਠਾ ਮੋਹ ਹੈ, ਝੂਠ ਦਾ ਪਸਾਰਾ ਹੈ ਅਤੇ ਸਰੀਰ ਪੈਦਾ ਹੋਏ ਅਤੇ ਸੜ ਜਾਣੇ ਇੱਕ ਦਿਨ। ਪਰ ਜਿਹੜੀ ਅੰਦਰ ਆਤਮਾ ਹੈ ਉਹ ਇੱਕ ਹੈ, ਉਹ ਉਜਲ ਆ, ਉਹ ਪ੍ਰਕਾਸ਼ ਸਰੂਪ ਹੈ, ਉਹਦਾ ਧਿਆਨ ਕਰ। ਸੋ ਸੰਤ ਜਿਹੜਾ ਹੁੰਦਾ ਹੈ ਉਹ ਆਤਮਾ ਨੂੰ ਵਹਿੰਦਾ ਹੈ, ਤਾਂ ਸਾਰਿਆਂ ਦੇ ਹਿਤਕਾਰੀ ਹੁੰਦਾ, ਤਾਂ ਉਹਨੂੰ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ, ਇੱਕੋ ਜਿਹਾ ਪਿਆਰ ਹਰੇਕ ਨੂੰ ਖੁਸ਼ ਕਰਕੇ। ਸੋ ਉਹ ਆਤਮਾ ਨੂੰ ਵਹਿੰਦਾ ਹੈ, ਉਹ ਬਾਹਰੋਂ ਨਹੀਂ ਵਹਿੰਦਾ, ਸਾਡੇ ਸਰੀਰਾਂ ਨਾਲ ਉਹਦਾ ਅਟੈਚਮੈਂਟ ਨਹੀਂ ਹੁੰਦੀ। ਜਿੰਨਾ ਚਿਰ ਜੇ ਸਰੀਰਾਂ ਨਾਲ ਅਟੈਚਮੈਂਟ ਆ ਪੱਖਪਾਤ ਵਿੱਚ ਵਰਤਦਾ, ਉਨਾ ਚਿਰ ਬੰਦਾ ਫਿਰ ਉਨਾ ਚਿਰ ਸਮਝ ਲਓ ਅਜੇ ਸਾਧੂ ਨਹੀਂ ਬਣਿਆ, ਅਜੇ ਕੱਚੀ ਵਾਹ ਥੱਲੇ ਫਿਰਦਾ ਵਾ, ਲੀਡਰ ਜ਼ਰੂਰ ਹੋਊਗਾ। ਸੋ ਇਸ ਕਰਕੇ ਕਹਿੰਦੇ ਸਭ ਕੇ ਹਿਤਕਾਰੀ। ਜਦੋਂ ਮੈਂ ਵੇਖਿਆ ਵੀ ਉਹ ਮਹਾਤਮਾ ਉਜਲ ਕੋਮਲ ਹਿਰਦਾ ਹੋ ਗਿਆ, ਨਾਮ ਜਪ ਜਪ ਕੇ ਆਤਮਾ ਨੂੰ ਆਪ ਨਿਰਣਾ ਕਰ ਲਿਆ ਵਾ, ਅਤੇ ਸਭ ਕੇ ਹਿਤਕਾਰੀ, ਸਾਰਿਆਂ ਦੇ ਨਾਲ ਇੱਕ ਰਸ ਪਿਆਰ ਕਰਨ ਵਾਲੇ, ਬੱਚਾ ਆ ਜੇ, ਬਜ਼ੁਰਗ ਆ ਜੇ, ਜਵਾਨ ਆ ਜੇ, ਅਧਖੜ ਉਮਰ ਦਾ ਆ ਜੇ,
1: ਦਾਸਨ ਕੋ ਕਰਤੇ ਭਵ ਪਾਰੀ,
0: ਤੇ ਦਾਸਨ ਕੋ ਕਰਤੇ ਭਵ ਪਾਰੀ, ਇਹ ਵੇਖਿਆ ਵੀ ਆਪਣੇ ਦਾਸਾਂ ਨੂੰ, ਕੋਲੇ ਰਹਿਣ ਵਾਲਿਆਂ, ਸੰਗਤ ਕਰਨ ਵਾਲਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ, ਸੋਹਣੀ ਸੰਗਤ ਦੇ ਕੇ, ਨਾਮ ਦੀ ਰੰਗਤ ਚਾੜ ਕੇ, ਜਪ ਤਪ ਕਰਾ ਕੇ, ਵਿੱਦਿਆ ਪੜ੍ਹਾ ਕੇ, ਆਤਮਾ ਦਾ ਗਿਆਨ ਦੇ ਕੇ, ਸੇਵਾ ਸਿਮਰਨ ਕਰਾ ਕੇ, ਨਿਸ਼ਕਾਮ ਹਿਰਦਾ ਰੱਖ ਕੇ, ਇਹ ਵੇਖਿਆ ਵੀ ਪਾਪ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ। ਦਾਸਨ ਕੋ ਕਰਤੇ ਭਵ ਪਾਰੀ, ਆਪਣੇ ਸੇਵਕਾਂ ਨੂੰ ਸਮਾਨ ਸੰਸਾਰ ਸਮੁੰਦਰ ਤੋਂ ਰੁੜਨ ਨਹੀਂ ਦਿੰਦੇ, ਵਿੱਚ ਵਾਸ਼ਨਾ ਦੇ, ਤ੍ਰਿਸ਼ਨਾ ਦੇ ਪਾਰ ਲਾ ਦਿੰਦੇ ਨੇ, ਆਸਰਾ ਐਸਾ ਪ੍ਰਪੱਕ ਕਰ ਦਿੰਦੇ ਨੇ ਗਿਆਨ। ਇਹ ਮੈਂ ਗੁਣ ਵੇਖੇ, ਇਹ ਉਹੀ ਵਹਿੰਦਾ ਜਿਹਦੇ ਮਾਰੇ ਬਖਸ਼ਿਸ਼ ਹੋਵੇ, ਜਗਿਆਸੂ ਹੋਵੇ ਜਿਹੜਾ, ਉਹਨੂੰ ਫਿਰ ਸਹੀ ਅੱਡਾ ਮਿਲ ਵੀ ਜਾਂਦਾ ਵਾ, ਉਹਨੂੰ ਸਹੀ ਮਹਾਤਮਾ ਦੇ ਦਿਦਾਰੇ ਹੋ ਵੀ ਜਾਂਦੇ ਨੇ, ਭਾਵੇਂ ਕਿਹੜਾ ਮਰਜ਼ੀ ਸਮਾਂ ਹੋਵੇ। ਇਹ ਗਿਆਨੀ ਗਿਆਨ ਸਿੰਘ ਜੀ ਆਪਣੀ ਹੱਡ ਬੀਤੀ ਅਤੇ ਆਪਣੀ ਜਗਿਆਸਾ ਜਿਵੇਂ ਭਾਲ ਕੀਤੀ ਅਤੇ ਜਿੱਥੋਂ ਗਿਆਨ ਮਿਲਿਆ ਅਤੇ ਬਖਸ਼ਿਸ਼ ਹੋਈ, ਜਿਹਦੇ ਕਰਕੇ ਅਮਰ ਨੇ ਹਮੇਸ਼ਾ ਲਈ ਪੰਥ ਦੇ ਉੱਤੇ ਬਹੁਤ ਵੱਡਾ ਇਹਨਾਂ ਦਾ ਉਪਕਾਰ ਆ। ਸੋ ਦੇਣ ਆ, ਇਹ ਆਪਣਾ ਦਰਸਾ ਰਹੇ ਨੇ, ਜਿਵੇਂ ਵਿੱਦਿਆ ਪੜ੍ਹੀ ਅੱਗੇ ਦੱਸਣਗੇ। ਇੱਥੇ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਾਪਤ ਬਖਸ਼ਣੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖਾਂ ਦੀ ਰਸਨਾ ਨਾਮ ਸਿਮਰਨ ਸਮਾਗਮ ਹੋਰ ਵੀ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਸਿੱਖ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Good.

Good.

Good.

Good.

ਆਏ

ਸੱਚਾ ਪਿਆਰਿਆਂ ਚੋਂ ਸੱਚਿਆਂ ਚਾਲੀਆਂ ਮੁਕਤਿਆਂ ਪਤਨੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਦ ਛਕਿਆ ਦੇਖ ਚਲਾਈ ਦੇ ਗੁਰਬਾਚ ਦੇਸ਼ ਦੇ ਅੰਦਰ ਕੀਤਾ ਪਿਆਰਿਆਂ ਪਿਆਰਿਆਂ ਨੂੰ ਕਮਾਈ ਦੱਸਿਆ।

0: ਸਿੰਘ ਸਿੰਘਣੀਆਂ ਢੰਗੀਆਂ ਢੰਗਣਾ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਸਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਜੀ ਦਾ ਵੀ ਧਿਆਨ ਧਾਰ ਬੋਲੋ ਜੀ
1: ਵਾਹਿਗੁਰੂ
0: ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਦਿੱਤਾ ਹੈ ਸਦਕਾ

0: ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੁੰਦੇ ਜੁਗੋ ਜੁਗਾ ਨਾਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਮਤਿ ਬਖਸ਼ੋ ਮਤ ਪਤਾ ਰੱਖਾ ਵਾਹਿਗੁਰੂ ਜੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਭਾਈ ਦਾ ਕਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਪੰਜਾਬ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਤੋੜਿਆ ਗਿਆ ਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਦੇ ਜਮਾਣਿਆਂ ਦੇ ਮਾਨ ਦੇ ਤਾਣਿਆਂ ਦੇ ਤਾਣੇ ਉਹਦਿਆਂ ਦੀ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦੇ ਪਾਸ਼ ਆਪ ਜੀ ਦੇ ਚਰਨ ਕਮਲਾਂ ਚਰਦਾਸ ਦੀਵਾਨ ਸਜੇ ਗੁਰਦੁਆਰਾ ਰਾਮ ਸਾਹਿਬ ਜੀ ਦੇ ਨਿਤਨੇ ਮਾਤੀ ਆਦਿ ਭਾਸ਼ਾ ਕੀਰਤਨ ਸਿੱਖਿਆ ਗਰੀਬਾਂ ਅੱਗੇ ਤੋਂ ਸਮਤ ਬਖਸ਼ਣੀਆਂ ਸਹਾਈ ਹੋਣਾ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਾ ਤਿੰਨ ਤੁਰ ਕੇ ਧਾਮਾਂ ਪ੍ਰਵਾਨ ਕਰਨੀਆਂ ਜੀ ਕਦਮ ਕਦਮ ਚੱਲਿਆ ਦੇਖ ਕੇ ਲਾਉਣਾ ਧਰਮ ਭਰਮ ਰੁਚੀ ਤੀਰਥ ਭਰੋਸਾ ਰਾਮ ਰਾਮ ਉਹਨਾਂ ਦੀ ਪ੍ਰੀਤ ਬਖਸ਼ ਕਰਕੇ ਨਿਵਾਜੀ ਕਰਤਾ ਕੀਰਤਨ ਨਿਤਨੇ ਸਿਮਰਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਦਸਾਉਣਾ ਜੀ ਦੁਨੀਆਂ ਰਾਤਾਂ ਪ੍ਰਵਾਨ ਕਰਨਾ ਖਜ਼ਾਨੇ ਭਰ ਦੂਰ ਕਰ ਕਾਲ ਤੱਕ ਦੂਰ ਕਰਨੀ ਹਜੇ ਪੰਚਮ ਕੜਾ ਤੇ ਚਾਰ ਦੀ ਦੇਖ ਸਕਦੇ ਹਾਂ ਮੋਈਆਂ ਤੂੰ ਭੁੱਲਾਂ ਦੀ ਮਾਫੀ ਪਰ ਕਈ ਪਾਪ ਕਾਲ ਧੋ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਸੀ ਪਰਿਸ਼ਾਦ ਸਤਿਮੰਤ ਵਰਤੇ ਜੋ ਵਾਹਿਗੁਰੂ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁਖਵਾਰ ਪ੍ਰਚਿਤ ਕਰ ਸਤਿਮੰਤ ਨੂੰ ਕਿਰਪਾਲ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਬੱਤ ਲਾਜਵੰਦ ਹੋਣ ਨਾਨਕ ਨਾਮ
1: ਚੜ੍ਹਦੀ ਕਲੋ ਤੇਰੇ ਭਾਣੇ ਸਰਬੱਤ ਦਾ ਭਲਾ।

सगल गुणांके दाते स्वामी।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਭਿਨਾਸੀ, ਤਾਕੀ ਸੇਵਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨਾ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ। ਦੁੱਖ ਲੱਗਾ ਨਾ ਪਾਈ, ਸਤਿਗੁਰ ਪੂਰਾ ਭੇਟਿਆ, ਜਿਨ ਬੰਤ ਬਨਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਇ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਛੁੱਟ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ। ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹ ਲਿਖਿਆ, ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਸੀਸੜੀਆ। ਜੋ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਾਨਾ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਾਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸਾ, ਗੁਰਬੁਰੇ ਕੋ ਬੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਗ ਵਡਾਈ ਤੋਏ ਰਹਾਉ। ਦਿਸੋਏ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋ ਹੋਆ। ਸੂਰਜ ਕੋ ਰੁੱਤ ਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ, ਸਬਦ ਵਾਜੰਤ ਪਿਹਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੋਤ ਪੁੰਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਂ ਮੈਂ ਕੰਡਾ ਹੇ। ਜਿਉ ਜਿਉ ਚਲਹਿ ਚੁੱਭੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ,
ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮਾ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਦ ਘਟਾ ਦਿਨ ਸਰਾਇਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ ਬਾਹਰ ਨਾ ਹੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝਨ ਆਵੈ, ਗੁਰ ਕਰ ਸੱਚ ਵਿਚਾਰ
1: ਸੁਰਤ ਨ ਸਿੱਧ,
0: ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੰਨ, ਅਗਨ ਕਟੈ ਸਭ ਤੇਰੇ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤਿ ਪ੍ਰਭ ਨਲ ਕਹੈ, ਜਿਨ ਗੁਰੂ ਨ ਦੇਖਿਓ ਨ ਕੀਓ, ਸੰਸਾਰ ਮੈਂ ਸਭ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਅ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਕਸਮ ਦੀ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾਹੁ। ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਵ ਸੋਏ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨ ਹੋਇ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਵ ਸੋਏ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨ ਹੋਇ। ਦੁਸ਼ਮਣ ਦੁੱਖ ਤਿਸ ਨੂੰ ਨੇੜ ਨ ਆਵੈ, ਉਹ ਨਾ ਸਕੈ ਕੋਈ, ਗੁਰਮੁਖ ਮਨ ਵਿਚਾਰਿਆ, ਜੋ ਤਿਸ ਭਾਵੈ ਸੋ ਹੋਇ।

ਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਿੰਦੇ ਭੀ ਫੁਨ ਜਾਹਿ ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹਿ ਨਾਨਕ ਸੱਚ ਰਤੇ ਸੇ ਨਾ ਵਿਛੜ ਹੈ ਸਤਿਗੁਰ ਸੇਵ ਸਮਾਹੇ ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਐ।

ਮੈਂ ਜੋਗ ਜੁਗਤ ਤਨ ਭੇਦੋ ਸੁਣਿਆ ਸਾਸ ਸਤਿਸਮ੍ਰਿਤਿ ਵੇਦੋ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸੋ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾਸ਼ ਨਾਲ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਬ ਕਾ ਸਾਥ ਨੂੰ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਮਾਰਗ ਠਾਕਨ ਪਾਏ ਮੰਨਾ ਪਾਸੂ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇ ਤੀਸਰ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਪਾਵੈ ਮੁਖ ਦੁਆਰ ਮੰਨਾ ਪਰਿਵਾਰ ਅਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੇ ਸੋਹੈ ਦਰਵਾ ਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰੋ ਧਾਉਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝਿਆ ਹੋ ਅਸਟਿਆ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸੇ ਭਾਰ ਉਤਲਾ ਕਮਜ਼ੋਰ ਜੀ ਜਾਤਰੰਗਾ ਕੇ ਨਾਮ ਸੁਣਾ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਦੁਪਾਵੈ ਸਾਈ ਭਲੀਕਾਰ ਤੂੰ ਉਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਅਸੰਖ ਭਗਤ ਗੁਣ ਗਿਆਨ ਚਾਰੂ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਲ ਵਿਲਾਇਤਾਰ ਕੁਦਰਤ ਕੌਣ ਕਹਾ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਉਸਦਾ ਸਲਾਮ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਾ ਜਾਸ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਆਰ ਕੂੜੇ ਫਿਰਾਹੇ ਸੰਖ ਮਲੇ ਸਮਲ ਭਾਕਾ ਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨਿਜ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਤਰੰਕਾਰੂ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਸੰਖ ਹਸਰ ਭਾਰ ਹੋਏ ਆਖਰੀ ਨਾਮ ਆਖਰੀ ਸਾਲਾਹ ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਿਖਣ ਬੋਲਣ ਬਾਣ ਕਰਾ ਸਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਪਰਮਾਹੀ ਤਿਪਤੀ ਪਾਹੀ ਜੀਤਾ ਕੀਤਾ ਤੀਤਾ ਨਾਉ ਵੰਡਾਵੈ ਨਾਹੀ ਕੋ ਥਾਉ ਕੁਦਰਤ ਕੋ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇ ਮੂਹ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਵਕ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਣਾ ਨਿਕਲਿਆ ਜਾਹੋ ਆਪੇ ਵੀ ਆਪੇ ਹੀ ਖਾ ਨਾਨਕ ਹੁਕਮੀ ਆਪ ਹੋ ਜਾਓ ਤੀਰ ਤਪ ਦਇਆ ਦਾ ਦਾਨ ਜੀ ਕੋ ਭਾਵੈ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਾਤੀ ਮਨਾਉ ਸਭ ਗੁਣ ਤੇਰੀ ਮੈਂ ਨਾਹੀ ਕੋਈ ਗੁਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਾਣੀ ਬਰਮਾਉ ਸਤ ਸੁਹਾਣਕ ਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਨ ਤੀ ਮਾਹੋ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆਦੇ ਲਿਖਣ ਲੇ ਕੁਰਾਣ ਥਿਤ ਵਾਰਨ ਜੋਗੀ ਜਾਣਾ ਰੁਕਮਾ ਹੋ ਨਾ ਕੋਈ ਜਾ ਕਰਤਾ ਸੱਟੀ ਕੋ ਸਾਜੇ

ਕਿਉਂ ਵਰਨੀ ਕਿਉਂ ਜਾਣਾ, ਨਾਨਕ ਆਖਣ ਸਭ ਕੋ ਆਖਾ, ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ, ਨਾਨਕ ਜੀ ਕੋ ਆਪੋ ਜਾਣਾ ਅਗਾ ਗਿਆਨ, ਸੋ ਹੈ ਭਾਵ ਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣਕ ਵਾਤੋਂ ਸਹਿਸ ਅਠਾਰਾਂ ਪਹਿਰ ਤੇ ਵਾਸ ਲੋਕ ਧਾਤ ਲੇਖਾ ਹੋਇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਜਹਿਰ ਉਪਰੰਗ ਅਰੜੇ ਭੇਕੋ ਕਹਿਣ ਸਕਤ ਕੇ। ਅਚਲ ਮੂਰਤਿ ਅਨੁਭਵ ਪ੍ਰਕਾਸ਼ ਮਿਤ ਤੋਜ ਕਹਿ ਜਾਇ ਕੋਟਿ ਇੰਦ੍ਰ ਅੰਦਰਾਣ ਸਾਹਿ ਸਾਹਣ ਗਣਿ ਜਾਇ ਤ੍ਰਿਭੁਵਨ ਮਹਿਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬਨਾਮ ਕਥ ਕਮਨ ਕਰਮ ਨਾਮ ਵਰਣ ਸਮਤ ਪੂਜਹੰ ਪ੍ਰਿਆ ਛੰਦੇ। ਨਮਸਤੁ ਅਕਾਲੇ, ਨਮਸਤੁ ਕਿਰਪਾਲੇ, ਨਮਸਤੁ ਗੁਰੂਪੇ, ਨਮਸਤੁ ਗੁਰੂਪੇ, ਨਮਸਤੁ ਭੇਖੇ, ਨਮਸਤੁ ਲੇਖੇ, ਨਮਸਤੁ ਕਾਇ, ਨਮਸਤੁ ਜਾਇ, ਨਮਸਤੁ ਗੰਜੇ, ਨਮਸਤੁ ਭੰਜੇ, ਨਮਸਤੁ ਨਾਮੇ, ਨਮਸਤੁ ਠਾਮੇ, ਨਮਸਤੁ ਕਰਮ, ਨਮਸਤੁ ਧਰਮ, ਨਮਸਤੁ ਨਾਮ, ਨਮਸਤੁ ਧਾਮ, ਨਮਸਤੁ ਜੀਤੇ, ਨਮਸਤੁ ਪੀਤੇ, ਨਮਸਤੁ ਬਾਹੇ, ਨਮਸਤੁ ਟਾਹੇ, ਨਮਸਤੁ ਨੀਲੇ, ਨਮਸਤੁ ਨਾਦੇ, ਨਮਸਤੁ ਚੇਦੇ, ਨਮਸਤੁ ਗਾਦੇ, ਨਮਸਤੁ ਗੰਜੇ, ਨਮਸਤੁ ਭੰਜੇ, ਨਮਸਤੁ ਉਦਾਰੇ, ਨਮਸਤੁ ਪਾਰੇ, ਨਮਸਤੁ ਸੇਕਾ, ਨਮਸਤੁ ਮਨੇਕਾ, ਨਮਸਤੁ ਭੂਤੇ, ਨਮਸਤੁ ਰੂਪੇ, ਨਮਸਤੁ ਨਿਰਕਰਮੇ, ਨਮਸਤੁ ਨਿਰਭਰਮੇ, ਨਮਸਤੁ ਨਿਰਦੇਸੇ, ਨਮਸਤੁ ਨਿਰਭੇਸੇ, ਨਮਸਤੁ ਨਿਰਨਾਮੇ, ਨਮਸਤੁ ਨਿਰਕਾਮੇ, ਨਮਸਤੁ ਨਿਰਧਾਤੇ, ਨਮਸਤੁ ਨਿਰਘਾਤੇ, ਨਮਸਤੁ ਨਿਰਧੂਤੇ, ਨਮਸਤੁ ਭੂਤੇ, ਨਮਸਤੁ ਅਲੋਕੇ, ਨਮਸਤੁ ਅਸੋਕੇ, ਨਮਸਤੁ ਨਿਰਤਾਪੇ, ਨਮਸਤੁ ਥਾਪੇ, ਨਮਸਤੁ ਤ੍ਰਿਮਾਨੇ, ਨਮਸਤੁ ਨਧਾਨੇ, ਨਮਸਤੁ ਗਾਹੇ, ਨਮਸਤੁ ਬਾਹੇ, ਨਮਸਤੁ ਤ੍ਰਿਭਗੇ, ਨਮਸਤੁ ਸਰਗੇ, ਨਮਸਤੁ ਪ੍ਰਭੋਗੇ, ਨਮਸਤੁ ਸੋਜੋਗੇ, ਨਮਸਤੁ ਗਰੁਗੇ, ਨਮਸਤੁ ਭੰਗੇ, ਨਮਸਤੁ ਗੰਮੇ, ਨਮਸਤੁ ਸ੍ਰਮੇ, ਨਮਸਤੁ ਜਲਾਸੇ, ਨਮਸਤੁ ਨਾਸੇ, ਨਮਸਤੁ ਜਾਤੇ, ਨਮਸਤੁ ਪਾਤੇ, ਨਮਸਤੁ ਮਜਬੇ, ਨਮਸਤੇ ਅਦੇਸ ਮਦੇਸੇ, ਨਮਸਤੁ ਭੇਸੇ, ਨਮਸਤੁ ਨਿਰਧਾਮੇ, ਨਮਸਤੁ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮ ਸਰਬ ਭੂਪੇ, ਨਮ ਸਰਬ ਖਾਪੇ, ਨਮ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤੇ ਨਮਸਤੁ ਨਮਸਤੁ ਜਨਮੇ, ਨਮਸਤੁ ਸੁਭਨਮੇ, ਨਮੋ ਸਰਬ ਗੌਲੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤੁ ਬਰਨੇ, ਨਮਸਤੁ ਮਰਨੇ, ਨਮਸਤੁ ਜਰਾਰ, ਨਮਸਤੁ ਕਰਤਾਰ, ਨਮੋ ਸਰਬ ਧੰਦੇ, ਨਮੋਸਤ ਬੰਦੇ, ਨਮਸਤੁ ਸਾਖੇ, ਨਮਸਤੁ ਨਿਰਵਾਕੇ, ਨਮਸਤੁ ਰਹੀਮੇ, ਨਮਸਤੁ ਕਰੀਮੇ, ਨਮਸਤੁ ਨਮਤੇ, ਨਮਸਤੁ ਮਹੰਤੇ, ਨਮਸਤੁ ਸਰਾਗੇ, ਨਮਸਤੁ ਸੁਹਾਗੇ, ਨਮ ਸਰਬ ਸੌਖੁ, ਨਮ ਸਰਬ ਪੋਖੁ, ਨਮ ਸਰਬ ਕਰਤਾ, ਨਮ ਸਰਬ ਹਰਤਾ, ਨਮ ਜੋਗ ਜੋਗੇ, ਨਮ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਚਾਚਰੀ ਛੰਦ ਤਾ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਭੂਆ ਲੇਖਾ ਭੇਖਾ ਨਾਮ ਹਕਾਮ ਤੇ ਹੈ ਭੇਆ ਜੀਤਾ ਪੀਤਾ ਤ੍ਰਿਮਾਨ ਹੈ ਨਦਹਨ ਤ੍ਰਿਵਰਗੈ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਤ ਹੈ ਜਨਮ ਹੈ ਵਰਣ ਹੈ ਭੂਤੈ ਭਰਨ ਹੈ ਗੰਧ ਹੈ ਭਾਂਜਾ ਝੂਜਿਆ ਝਾਂਜਾ ਮੀਕਾ ਪੀਕਾ ਤੰਦ ਹੈ ਬੰਦ ਹੈ ਨਿਰਬੂਜ ਸੂਜ ਕਾਲ ਹੈ ਜਾਲ ਲਾਹੋ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਰਨ ਸ੍ਰੀ ਕਰਨ ਲੱਭ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕਿਆ ਸੂਕਿਆ ਕਰਮ ਹੈ ਭਰਮੈ ਜੀਤਿਆ ਪੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਪਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਨ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੇ ਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥ ਨ ਸੰਗੀਤ ਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਤ ਬਾਤੇ ਅਨੰਗੀ ਅਨਾਮ ਸਮਸਤੀ ਸੁਪੇ ਪ੍ਰਭਾਂਗੀ ਪ੍ਰਮਾਤੇ ਸਮਸਤੀ ਦੇ ਉੱਤੇ ਕਲੰਕ ਬਿਨਾਂ ਨੇ ਕਲੰਕੀ ਸੁਪੇ ਨਮੋ ਰਾਜ ਰਾਜ ਇਸਬਰਨ ਪਰਮ ਰੁਪੇ ਨਮੋ ਜੋਗ ਜੋਗ ਇਸਬਰਨ ਪਰਮ ਸਿੱਧੇ ਨਮੋ ਰਾਗ ਦਾਦੀ ਸਿਮਰਨ ਪਰਮ ਦੇਈ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਜਾਤਾ ਨਮ ਲੁਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਿਮਰਨ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮ ਪ੍ਰੀਤ ਪ੍ਰੀਤ ਦੇਵੀ ਸੁਧਰਮੇ ਨਮੋ ਰੁਘਤਾ ਨਮੋ ਰਾਗੁਪੇ ਨਮੋ ਸਾਹ ਸਾਹ ਨਮ ਮਾ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੁ ਇਸ਼ਨਾਨੰ ਨਮ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤੰ
ਸਦਾ ਸੱਚ ਦਾ ਆਨੰਦ ਸਦਮ ਪ੍ਰਣਾਸੀ ਅਨੁਪੇ ਰੂਪੇ ਸਮਸਤਨ ਵਾਸੀ ਸਦਾ ਸਿੱਧ ਦਾ ਬੁੱਧ ਦਾ ਪ੍ਰਤਕਰਤਾ ਆਦੋ ਉਰਦ ਅਰਦਮ ਅਗੰ ਓ ਗਹਰਤਾ ਪਰਮ ਪਰਮ ਪਰਮੇਸ਼ਵਰਮ ਪੁਸ ਬਾਲੂ ਸਦਾ ਸਰਬਦਾਸ ਦਾਤਾ ਦਯਾਲੂ ਅਸ਼ੀਦੀ ਭੇਦੀਆ ਨਾਮੂ ਕਾਮੂ ਸਮਸ ਸੁਪਰਾ ਜੀ ਸਮਸ ਸਸਤਾਮੂ ਤੇਰਾ ਜੋੜ ਚਾਤਰੀ ਛੰਦੇ ਜਲੇ ਹੈ ਥਲੇ ਹੈ ਪੀਟੈ ਪਿਆ ਪ੍ਰਭੂ ਹੈ ਅਜੂ ਹੈ ਦੇਸ ਭੇਸੈ ਭੁਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਆਨੰਦ ਸਰੂਪੇ ਨਮਸਰਮਾਨ ਸਮਸਤ ਮਿਧਾਨੇ ਨਮਸਤਮੰਗ ਨਾਥ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਪਾਲੇ ਨਮੋ ਸਰਵਦੇਸੇ ਨਮ ਸਰ ਭੇਸੇ ਨਮ ਰਾਜ ਰਾਜ ਨਮ ਸਾਹ ਨਮੋ ਸਾਹ ਸਾਹ ਨਮ ਮਾਹ ਮਾਹੇ ਨਮੋ ਗੀਤ ਗੀਤੇ ਨਮ ਪ੍ਰੀਤ ਗੀਤੇ ਨਮ ਰੋਕ ਰੋਕੇ ਨਮ ਸੋਕ ਸੋਕੇ ਨਮ ਸਰਵ ਰੋਗੇ ਨਮ ਸਰ ਭੋਗੇ ਨਮ ਸਰਵ ਜੀਤ ਨਮ ਸਰ ਪ੍ਰੀਤੰਗ ਨਮ ਸਰਵ ਗਿਆਨ ਨਮ ਪਲਾਂਤਾ ਨਮ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਸੰ ਨਮੋ ਸਰਵ ਕ੍ਰਸੰ ਨਮ ਸਰਵ ਰੰਗੇ ਤ੍ਰਿਭੰਗੀ ਅਰੰਗੇ ਨਮੋ ਜੀਵ ਜੀਵੰ ਨਮੋ ਬੀਜਿਆ ਖਿਜਿਆ ਭਿਜਿਆ ਸਮਸੰ ਪ੍ਰਸਿਜੇ ਕਿਰਪਾਲੰ ਸੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧ ਹਨਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੀ ਅਖਲ ਤਮ ਅਲਗ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਣੇ ਸਰਵੰ ਮਾਨੇ ਸਰਵੰ ਪ੍ਰਾਣੀ ਸਰਵੰ ਤ੍ਰਾਣ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਪਾਰੂ ਸਰਵ ਮਾਨ ਮਾਨਦੇ ਭੇਵੰ ਆਦਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲੋ ਜਤਰ ਤਤਰ ਬਰਾਜਹੀ ਅਵਧੂਤ ਰੂਪ ਰਸਾਲੋ ਨਾਮ ਠਾਮ ਨ ਜਾਤ ਜਾ ਕਰੂ ਪ੍ਰਭ ਨ ਦੇਖ ਆਦਿ ਪੁਰਖ ਆਧਾਰ ਮੁਰਤਾ ਜੋਨ ਆਦਿ ਸੇਖ ਦੇਸ ਔਰ ਭਿਸ ਜਾ ਕਰੂ ਪੁਰਖ ਨ ਰਾਗ ਜਤਰ ਤਤਰ ਦਿਸਾ ਵੀ ਸਾਫ ਫੈਲ ਅਰਾਗੋ ਨਾਮ ਕਾਮ ਵਿਹੀਨ ਪੇਖ ਧਮ ਨ ਜਾਏ ਸਰਮਾਨ ਸਰਵਤਮਾ ਸਦੈ ਮਨ ਤਾਹੇ

ਸਰਬੱਤ ਥਾਪਿਉ ਸਮਹਿ ਦੇਥਾ ਪਰਮ ਰੂਪ ਪਨੀਤ ਮੂਰਤ ਪੂਰਵ ਪੁਰਖ ਪਾਰੋ ਸਰਬਿਸ ਵਿੱਚ ਸੁਜਮ ਭਵਗੰਡ ਭਜਨ ਹਾਰੋ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸੋ ਧਰਮ ਧਾਮ ਸੋ ਭਰਮ ਰਾਤ ਭੂਤਲ ਆਖ ਭੇਸੈ ਅੰਗ ਰੰਗ ਨਰੰਗ ਜਾ ਕੇ ਜਾਤ ਪਾਤ ਨੂੰ ਨਾਮ ਗਰਭਗੰਜਨ ਦਸ਼ਟ ਭਜਨ ਮੁਕਤ ਦਾਇਕਾ ਨੂੰ ਆਪ ਰੂਪ ਅਮੀਕ ਅਨਸੁਤ ਪੁਰਖ ਅਭੂਤ ਗਰਭਗੰਜਨ ਸਰਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਰੇਖ ਪਾਰਮ ਨੂੰ ਵੇਦ ਪੁਰਾਣ ਜਾ ਕਹਿ ਨੇਤ ਭਾਗ ਨਿਤ ਕੋਟ ਸਿਮਰਤ ਪ੍ਰਾਣ ਸਾਸਤਰ ਆਵਈ ਬਹੁ ਚਿਤ ਮਤ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਭਾਨਾ ਨਨ ਭਾਉ ਪ੍ਰਕਾਸ਼ ਨਿਸਤਨ ਨਾਸੋ ਆਦਨ ਵਾਹੋ ਸਾਹੋ ਸਾਹੋ ਰਾਜਨ ਰਾਜੂ ਭਾ ਨਨ ਭਾਨ ਦੇ ਵਣ ਦੇ ਮਹਾਨ ਇੰਦਰਨ ਇੰਦਰ ਬਾ ਨਨ ਬਾਲ ਰੰਗ ਕਰ ਰੰਕ ਕਾਲ ਕਾਲ ਅਨਭੂਤ ਅੰਗਾ ਬਾ ਭੰਗ ਗਤ ਮਿਤ ਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਿਰ ਭੈਣੇ ਕਾਮ ਆਤਮਿਤ ਪ੍ਰਚੰਡ ਮਿਤ ਗਤ ਅਖੰਡ ਅਲਸ ਕਰਮ ਅਲਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦ ਮਕੰਦ ਉਧਾਰੇ ਪਾਰੇ ਹਰਿਅੰ ਕਰੀ ਨਾਮੇ ਕਾਮੇ ਭੁਜੰਗ ਪ੍ਰਿਆ ਛੰਦੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨ ਮਿੱਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਇ ਅਜਨਮੰਗ ਅਜਾਇ ਨ ਚਿਤਰੈ ਨ ਮਿੱਤਰੈ ਪਰਿਆ ਪਵਿੱਤਰੈ ਪਤੀਸੈ ਅਦਿਸੈ ਅਦ੍ਰਿਸੈ ਅਕਲਸੈ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕੇ ਅਛਜ ਦਿਸੈ ਕੇ ਅਭਿਜ ਪੇਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੁਖੈ ਕੇ ਅਭੂਤ ਵਰਣੈ ਕੇ ਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਤੁਜੈ ਕੇ ਸੁਖ ਵਰਣੈ ਕੇ ਸਰਬ ਭਰਣੈ ਕੇ ਜਗਦਮ ਕ੍ਰਿਤੀ ਕੇ ਛਤਰੰ ਛਤਰੀ ਕੇ ਬ੍ਰਹਮ ਸਰੂਪੈ ਕੇ ਅਨਪਹਨ ਰੂਪੈ ਕੇ ਆਦਿ ਅਦੀਵੈ ਕੇ ਆਪ ਅਭੇਵੈ ਕੇ ਛਤਰੰਗ ਮਹੀਨਾ ਕੇ ਇੱਕ ਅਧੀਨੈ ਕੇ ਰੋਜੀ ਰਜਾ ਕਾ ਰਹੀਮਾ ਰਿਹਾ ਕਾ ਕੇ ਪਾਕ ਬਿਆਵੈ ਕੇ ਗੈਬਲ ਗੈਬੈ ਅਫਲ ਗੁਨਾਹ ਕੇ ਸਾਹੋ ਸਾਹਿਬ ਕਾਰਨ ਕੁਲਿੰਦ ਹੈ ਕਰੋ ਜੀ ਦੇਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮ ਕਰੀ ਮੈਂ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣੇ ਕਿ ਸਰਬਤਰ ਭੋਣੇ ਕਿ ਸਰਬਤਰ ਦਿਸਾ ਕਿ ਸਰਬਤਰ ਪਿਸਾਏ ਕਿ ਸਰਬਤਰ ਰਾਜਾ ਕਿ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲੇ ਕੇ ਸਰਬਤਰ ਪਾਲੇ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੁੱਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਮਾਨੇ ਸਦੈਵ ਪ੍ਰਧਾਨੈ ਕੇ ਸਰਬਤਰ ਜਾਪੈ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮ ਅਫੀਮੈ ਕੇ ਆਕੁਲ ਅਨਾਮੈ ਕੇ ਸਾਹਿਬ ਕਲਾਮੈ ਕੇ ਸੁਨਨ ਵਜੂ ਹੈ ਤਮਾ ਮਨ ਰਜੂ ਹੈ ਆਪੇਸ਼ਰ ਸੁਨਾਮੈ ਸਨੀ ਖਤਮ ਦਾਮੈ ਗਨੀ ਮਨ ਸਕਸਤੈ ਗਰੀਬ ਪ੍ਰਸਤੈ ਬਿਲਾਂਦਨ ਮਕਾਨੈ ਜਿਮਿਨ ਜਮਾਨੈ ਤਮੀ ਜਲਤ ਮਾਮੈ ਰੁਜਲ ਨਦਾਨੈ ਹਰਿ ਫਲ ਜੀ ਮੈ ਰਜਾਇਕ ਜਕੀਨੈ ਅਨੇਕੁਲ ਤਰੰਗ ਹੈ ਭੇਦ ਭੰਗ ਹੈ ਜੀ ਜੁਲ ਨਵਾਜ ਹੈ ਗਨੀ ਮੁਖ ਰਾਜੇ ਨਿਰੋਕਤ ਸਰੂਪੈ ਤਿਨ ਮੁਕਤ ਵਿਭੂਤੈ ਪ੍ਰਭੁਗਤ ਪ੍ਰਭੈ ਸੰਯੋਗਿਤ ਸੁਧਾ ਸਦੈ ਰੂਪੈ ਭੇਦੀ ਰੂਪੈ ਸਮਸਤ ਉਪਾਜ ਸਦਾ ਸਰਬ ਸਾਜ ਸਮਸਤ ਸਦਾਮ ਸਦੈਵ ਕਾਮ ਨਿਰਵਾਸ ਰੂਪੈ ਗਾਦ ਰੂਪੈ ਓਮ ਆਦ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰ ਭੰਗੀ ਤ੍ਰ ਕਾਮੇ ਤ੍ਰ ਵਰਗੀ ਤ੍ਰ ਬਾਦੀ ਅਗੰਜੇ ਅਗਾਦੇ ਸੁਭੰ ਸਰਭਾਗੇ ਸੋ ਸਰਬ ਅਨਲਾਗੇ ਤ੍ਰ ਭੁਗਤ ਸਰੂਪ ਹੈ ਅਛਜ ਹੈ ਛੂਤ ਹੈ ਕਿ ਨਰਕੀ ਪ੍ਰਣਾਸ ਹੈ ਪ੍ਰਤੀਲ ਪ੍ਰਵਾਸ ਹੈ ਨਿਰੋਕਤ ਪ੍ਰਭਾਹੀ ਸਦੈਵ ਸਦਾਹੇ ਮੇ ਭੋਗਤ ਸਰੂਪ ਹੈ ਪਰ ਯੋਗਦ ਰੂਪ ਹੈ ਨਿਰੋਕਤ ਸਦਾਹੇ ਮੇ ਭੋਗਤ ਪ੍ਰਭਾਹੇ ਅਨੋਗਤ ਸਰੂਪ ਹੈ ਪਰ ਯੋਗਤ ਅਨੂਪ ਹੈ ਚਾਤਰੀ ਛੰਦ ਭੰਗ ਹੈ ਅਨੰਗ ਹੈ
ਆਪੇ ਕਹਿ ਲਿਖੈ ਭਰਮੈ ਕਰਮੈ ਅਨਾਦ ਜੁਗਾਦ ਜੈ ਹੈ ਮੈਂ ਹੈ ਭੂਤਿਆਂ ਤੂਤਿਆਂ ਨਾਸ਼ਾਂ ਦਾਸਾਂ ਧੰਦ ਹੈ ਬੱਧ ਹੈ ਭਗਤ ਬ੍ਰਤ ਹੈ ਆਸੇ ਪ੍ਰਕਾਸ਼ ਚਿੰਤਨ ਸੰਤੈ ਲਿਖਿਆ ਦੇਖਿਆ ਲਿਖਿਆ ਭੀਖਾ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹਨਾਦ ਅਨਿਤ ਹੈ ਸਮਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗਹੰਤਾ ਸਰਬੰਗੰਤਾਉ ਸਰਬੰਗ ਖਿਆਤਾ ਸਰਬੰਗ ਗਿਆਤਾਉ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਦੁਖਤਾ ਸਰਬੰਗ ਮੁਕਤਾ ਸ਼ਬਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸੇ ਸਦਾਵਿੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਅਭੰਗੰਗ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਦ ਵਿਭੂਤੇ ਅਨੰਗੀ ਅਨਾਮਿਤ ਭੰਗੀ ਤੁਕਾਮੇ ਭੰਗੀ ਸਰੂਪੇ ਸਰਭੰਗੀ ਅਨੁਪੇ ਨਾ ਪੋਤਰਨ ਪੁੱਤਰਨ ਸਤਰਾ ਮਿੱਤਰਨ ਤਾਤਨ ਮਾਤਮ ਜਾਤਨ ਪਾਤੈ ਨਿਰਸਾਕੁਣ ਤਰੀਕਾ ਮਿੱਤਾ ਮੀ ਕੈ ਸਦੈਵ ਅਜਾ ਹਾਜਾ ਹੈ ਭਗਵਤੀ ਛੰਦ ਤਾ ਪ੍ਰਸਾਦ ਤੇ ਜਹਰ ਜਹੁਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਂ ਸੁਲਸਰਾਮ ਸੁਲਸਲ ਕਰਾਮ ਹੈ ਕੇ ਸਾਹਿਬ ਦਿਮਾਗੇ ਖੁਸ਼ਮਤ ਜਾਗੇ ਕੇ ਕਾਮਲ ਕਰੀਮ ਕੇ ਰਾਜ ਕਰੀਮ ਕੇ ਰੋਜੀ ਦਿਹੰਦ ਹੈ ਕੇ ਰਾਜ ਕਰਿੰਦ ਹੈ ਕਰੀਮਲ ਕਮਾਲ ਖੁਸ਼ਮ ਜਮਾਦ ਹੈ ਗਰੀਮਲ ਖਰਾਜੇ ਗਰੀਬਲ ਵਾਜੇ ਹਰਿ ਪੁਰਸਕਾਰ ਹਰਾਸਲ ਪ੍ਰਕਾਰ ਕਲੰਕ ਪ੍ਰਣਾ ਸਹਿ ਸਮਸਤ ਨਿਵਾਸ ਹੈ ਅਗੰਜਲ ਗਰੀਮੈ ਰਜਾਇ ਕਰੀ ਮੈਂ ਸਮਸਤ ਦਿਵਾਹਿ ਕੇ ਸਾਹਿਬ ਕਰਾਹਿ ਕੇ ਨਰਕ ਪ੍ਰਣਾ ਸਹਿ ਬਹਿ ਤਲ ਨਿਵਾਸ ਹੈ ਕੇ ਸਰਬਲ ਗੁਰਬਾਨ ਹੈ ਵਿਸਰ ਰਵਾਨ ਤਮ ਅਮਰਤ ਜੀ ਮੈਂ ਸਮਸਤ ਅਜੀਜ ਹੈ ਪਰਮ ਪਰਮ ਸਹਿ ਸਮਸਤ ਅਜੀਸ ਹੈ ਰੇਸਨ ਲੇਖਾ ਮੇਸਰ ਭੇਖਾ ਜੀ ਮਿਲੋ ਦਿਵਾਹ ਅਮਿਕੁਲ ਮਾਹੇ ਕਰਿਮਲ ਕਮਾਨੇ ਤੇ ਜੋਰਤ ਜਮਾਲੇ ਯਤਨ ਪ੍ਰਕਾਸ਼ ਕਿ ਮੈਂ ਤੁਸ ਬਸ ਕਿ ਅਜ ਬਸਰੂਪ ਹੈ ਕਿ ਮੈਂ ਤੋ ਵਿਭੂਤ ਹੈ ਕਿ ਮੈਂ ਤੋ ਪਸਾਇ ਕਿ ਆਤਮ ਪ੍ਰਭ ਹੈ ਕਚਵੰਗ ਅਨੰਗ ਹੈ ਕਿ ਮੈਂ ਤੋ ਭੰਗ ਹੈ ਮਦ ਪਾਤਸ਼ਾਹ ਦਾ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣਗਨ ਮਦਮ ਅਰਬਰ ਗੰਜ ਹਰਨ ਪਰ ਪੰਜ ਆਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰਖਨ ਬਰ ਮੰਡ ਅਨਪਉ ਨਾਸ ਮਨ ਮਨ ਪ੍ਰਕਾਸ਼ ਗੋਨ ਗਨ ਪ੍ਰਣਾਮ ਜਲ ਸਲ ਮਦਾ ਮਨ ਛੇ ਜੰਗ ਆਸਨ ਭੰਗ ਉਪਮਾ ਪਾਰੂ ਗਾਤ ਮਿਤ ਉਦਾਰੂ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੰਤ ਅਨਪਉ ਨਾਸ ਤ੍ਰੇਤ ਧਰ ਤ੍ਰਾਸ ਆਜਨ ਬਾਹੇ ਕਸ ਦਾਹ ਓਮਕਾਰ ਆਦਿ ਕਥਨੀ ਨਾਦੁ ਖਾਲ ਖੰਡ ਖਿਆਲ ਗੁਰ ਬਰ ਅਕਾਲ ਘਰ ਕਰ ਪ੍ਰਣਾਮ ਚਿਤ ਚਰਨ ਮਨ ਚਿਤ ਗਾਤ ਅਜਿਜ ਨਾ ਬਾਤਨ ਚੰਦ ਗਾਤ ਅਨੰਦ ਬਾਤਨ ਟੁੱਟ ਭੰਡਾਰਨ ਠਟ ਅਪਾਰ ਆਲੀਟ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਨਾਲਾ ਹੈ ਅਰਕਾਲ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਨ ਹੈ ਜਗ ਜਨ ਸਰਬੰਗ ਭਰ ਹੈ ਸਰਬੰਗ ਕਰ ਹੈ ਸਰਪਾਸ ਸਰਵਨਾਸ ਹੈ ਕਰਣਾ ਕਰ ਹੈ ਬੇਸਵ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਭਾਰਤੀ ਪਰ ਹੈ ਕਰਣਾ ਕਰ ਹੈ ਜਪਾ ਜਪ ਹੈ ਤਪਾ ਥਪ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕਰਣਾ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰਣਾਲ ਹੈ ਨਰਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲਕ੍ਰਿਤ ਹੈ ਸਰਬਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆ ਛੰਦ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੀ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਨ ਵਿਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬੰਕ ਬੰਕੇ ਭੰਗੀ ਸਰੂਪੇ ਅਣੰਗੀ ਅਨਾਮੇ ਤ੍ਰਿਭੰਗ ਤ੍ਰਿਕਾਲੇ ਅਣੰਗੀ ਕਾਮੇ
एक अक्षरी छंद अकाल दयाल अलीख भेखा नाम काम गाह टाहना परमाथे जो नी मोनी न रागे न रंगे न रूपे न लिखे करम भरम गंजे अलिखे प्रया छंद नमस्तल प्रणामे समस्तल प्रणासी अगंजल अनामे समस्तल निवासे निरकामं विभूते समस्तल रूपे को कर्म प्रणासी सो धर्मं विभूते सदा सचदानंद स्तन प्रणासी कर्म कृंदा समस्त निवासी अजाय विभूते गजाय विनिमे हरियं करियं कदिमल रहिमे चतुर चक्रवर्ती चतुर चक्र भुगते स्वयं पहुं सबं सर्वदा सर्वयुक्ते दो कालं प्रणासी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪ੍ਰਿਆ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਣਾਲੇ, ਹਰਣਾ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਣ। ਸਭਨਾ ਗੱਲ ਸਮਰਥ ਸਵਾਮੀ, ਸੋ ਕਿਉਂ ਮਨ ਹਮ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਣਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇ ਹਿੱਸੋ ਪਾਵੇ। ਸਦਾ ਸਬਦ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆ। ਪੰਚ ਦੂਤ

ਸਾਚੀ ਲਵੈ ਬਿਨ ਦੇਹਨ ਮਾਣੀ, ਦੇਹਨ ਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰੂ ਬਨਵਾਰੀਆਂ ਇਸ ਨੂੰ ਹੋ ਥਾਉ ਨਾਹੀ, ਸਬਦ ਲਾਗ ਸਵਾਰੀਆਂ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਦਿਨ ਕੰਮ ਟੁੱਟਾ ਤਿਨਕਾ ਸਬਦ ਸੱਚਾ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹ ਦੇਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਕਤ ਕੀ ਕਰਾ ਕਹਾਣੀ, ਕਰਾ ਕਹਾਣੀ ਕਤ ਕੇਰੀ, ਕਿਤ ਦੁਬਾਰਾ ਪਾਈਐ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਤੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣ ਹੋ ਸੰਤੋ, ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਰਨ ਨ ਪਾਇਆ, ਚਤੁਰਾਈ ਨ ਪਾਇਆ ਕਰੈ। ਤੂੰ ਸੁਣ ਮਨ ਮੇਰੇ ਆ, ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਿਨ ਠਗਾਉਣੀ ਪਾਈਆ। ਕੁਰਬਾਨ ਕੀਤਾ ਤ ਸਭ ਟੋ ਜਿਨ ਮੋਹਣੀ ਟਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਰਨ ਨ ਪਾਇਆ। ਇਹ ਮਨ ਪਿਆਰੇ ਆ, ਤੂੰ ਸਦਾ ਸੱਸ ਮਾਲੇ, ਇਹ ਕੁਟੰਬੋ ਤੂੰ ਜੀ ਦੇਖਦਾ, ਚਲਾ ਨਾਹੀ ਤੇਰਾ ਨਾਲੀ, ਸੱਸ ਤੇਰਾ ਚਲਾ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਸ ਮਾਲੇ, ਅਗਮ ਅਗੋਚਰਾਂ ਤੇਰਾ ਅੰਤ ਨੂੰ ਪਾਇਆ, ਅੰਤੋਂ ਨਾ ਪਾਇਆ ਕਿਨਾ ਤੇਰਾ, ਆਪਣਾ ਆਪ ਤੂੰ ਜਾਣੇ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾਣੀ, ਅੱਖ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੋਂ ਦੋ ਪਾਏ, ਇੱਕ ਵੇਖ ਪੁਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਟੁੱਟਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚੱਲ ਰਾਲੀ, ਚੱਲ

ਸਹਿਤ ਮਾਰਗ ਜਾਣਨਾ ਉਂਗਰ ਪ੍ਰਸਾਦੀ ਜਿਨੀ ਆਪਤ ਜੀ ਆਉ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤੂੰ ਚਲਾ ਸੁਆਮੀ ਹੋ ਪਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਵਾ ਚਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੀ ਭਾਵੇ ਤਵਾ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨਕਾ ਮਨ ਵਸਿਆ ਜੁਨ ਧਰੋ ਲਿਖਿਆ ਆਇਆ ਇੱਕ ਪਰੈ ਕਨੇਰੇ ਕਰ ਹੈ ਗੱਲ ਗਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ।

ਵਰਣਾ ਲੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਵਰਣਾ ਲੈ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸਮਾਲੇ ਆਪ ਛੱਡ ਸਦਹ ਪਰਣੈ ਗੁਰ ਬਿਨੈ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣ ਹੁਣ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਮੁਖ ਹੋਵੈ ਮਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਦੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਪਰ ਮੁਕਤ ਬਾ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਾਦਰ ਕਰਮ ਹੋਵੈ ਹਿਰਦੈ ਤਨਸ ਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰਿ ਨੂੰ ਜਪੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਜੱਪੇ ਹੋ ਜੀਹੋ ਨਾਹ ਖੱਟੇ ਹੋ ਦਿਹਾੜੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ

ਨਾਹਾ ਖੱਟੇ ਹੋ ਦਿਹਾੜੀ ਇਹੋ ਧਨ ਕਨਾ ਮਨਿਆ ਦਿਨ ਹਰੇ ਆਪੇ ਭਾਣਾ ਕਹ ਨਾਨਕ ਹਰ ਰਾਸ ਮੇਰੀ ਮਰਹੂਬਾ ਬਣਜਾਰਾ ਇਹ ਰਸਨਾ ਤੂੰ ਅਨੁਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੈ ਜਿੱਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਣ ਤ੍ਰਿਸ਼ਨਾ ਲਾਗ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਾਏ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ ਸਰੀਰ ਮੇਰੇ ਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ

ਵਿਆਪੇ ਗੁਣ ਚਰਨ ਲਾਗੇ ਦਿਨਸ ਭਾਗੇ ਆਪਣਾ ਬਿਰ ਜਾ ਪਏ ਅਰਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਤ ਨਚਿਆ ਸੋ ਹਰ ਮਨ ਨਮਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ ਹਰ ਬਿਨ ਅਵਣ ਦੇਖੋ ਕੋਈ ਹਰ ਬਿਨ ਅਵਣ ਦੇਖੋ ਕੋਈ ਨਦਰੀ ਹਰ ਨੇ ਹੱਲਿਆ ਇਹੋ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਣ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦੇ ਵਿਦ੍ਰਿਸ਼ਟ ਹੋਈ ਇਹ ਸ਼ਰਮ ਹੋ ਮੇਰੇ ਹੋ ਸੱਚ ਸੁਣ ਨੈਣ ਪਠਾਈ ਸੱਚ ਸੁਣ ਨੈਣ ਪਠਾਈ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤੁਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਨੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧੋ ਤਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹੈ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਿਆ ਬਹੂ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਾ ਧਿਆਵੇ ਹੈ ਸੱਚੋ ਧਿਆਵੇ ਹੈ ਜਾਤ ਭਾਵੇ ਹੈ ਗੁਰਮੁਖ ਦਿਨਾਂ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੇ ਆਨੰਦ ਸਨੋ ਵੱਡ ਪਾਗਿਓ ਸਗਲ ਮਨੋਹਰਤ ਪੂਰੇ ਪਾਰ

ਆਪਣੀ ਧੰਨ ਦਰੀ ਸਤਿਗੁਰ ਪਾਇਆ ਇਹੋ ਜੀ ਬਹੁਤ ਜਨਮ ਭਰਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨੀ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲਿਆ ਸਤਿ ਪਾਜਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਬਿਗਾੜਾ ਦਿਨ ਸਰਾਤ ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ ਜੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭ ਤੇ ਉਤਮ ਇਹੋ ਕਰਮਾ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨ

जम की कटिया तेरी फास, गुर का उपदेश सुनीजा, नानक सुख सहज समीजा।

ਸਭ ਤੇ ਉਤਮ ਇਹੋ ਕਰਮਾ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੈ ਦੇ ਮਾਂ ਵਾਕ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦਾ ਸ਼ਬਦਾਂ ਰਾਹੀਂ ਬਖਸ਼ਿਸ਼ ਕਰ ਰਹੇ। ਸ਼ੁਰੂ ਵਿੱਚ ਕਿਹਾ ਦੇਹੀ ਬੜੀ ਦੁਰਲੱਭ ਹੈ, ਦੁਰਲੱਭ ਦੇਹ ਸਵਾਰ, ਦੂਜੀ ਵਾਰ ਲੱਭਣੀ ਜਿਹੜੀ ਔਖੀ ਹੋਵੇ ਉਹਨੂੰ ਦੁਰਲੱਭ ਕਿਹਾ ਹੈ। ਇਹਨੂੰ ਸਵਾਰ ਲੈ, ਬੜੀ ਮੋਲਕ ਹੈ, ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ ਸੀ ਕਿ ਇਹ ਜਿਹੜਾ ਹੈ ਮਾਨਸ ਜਨਮ, ਵਾਹਿਗੁਰੂ ਦੇ ਗੁਣ ਗਾਵੋ ਗੋਬਿੰਦ, ਗੋਬਿੰਦ ਦੇ ਗੁਣ ਗਾਓ, ਸਿਫਤ ਸਲਾਹ ਬਾਣੀ ਗਾਵੋ, ਉਹਦੀ ਸਿਫਤ ਕਰੋ, ਸਫਲਾ ਹੈ, ਦੇਹੀ ਦਾ ਉਧਾਰ ਹੋ ਜਾਂਦਾ, ਭਲਾ ਹੋ ਜਾਂਦਾ ਹੈ। ਵਾਹਿਗੁਰੂ ਦੀ ਸਿਫਤ ਕਰਨੀ ਛੱਡ ਕੇ ਕੇਵਲ ਆਪਣੀ ਪੂਜਾ ਕਰਾ ਲੈਣੀ, ਤੀਰਥਾਂ 'ਤੇ ਬੈਠ ਕੇ ਸਾਧੂਆਂ ਵਾਲੇ ਲਿਬਾਸ ਪਾ ਕੇ ਭੰਗਵੇਂ ਕੱਪੜੇ ਪੂਜਾ ਕਰਾ ਲੈਣੀ, ਲੋਕਾਂ ਨੂੰ ਵਰ ਸ਼ਰਾਪ ਦੇ ਦੇਣੀ, ਇਹ ਨਹੀਂ ਠੀਕ। ਵਾਹਿਗੁਰੂ ਦੀ ਬੰਦਗੀ ਕਰੋ, ਇਹੀ ਕਿਹਾ ਸੀ। ਸਫਲੀ ਤਾਂ ਹੋਵੇਗੀ, ਭਾਵੇਂ ਆਮ ਬੰਦਾ ਅਤੇ ਭਾਵੇਂ ਕੋਈ ਤੁਰਿਆ ਹੋਇਆ ਹੈ, ਤੁਰ ਕੇ ਵੀ ਰਸਤੇ ਤੋਂ ਮਾਇਆ ਦੇ ਮੋਹ ਵਿੱਚ ਪੈ ਗਿਆ ਹੈ, ਸਾਧੂ ਦੇ ਲਿਬਾਸ ਵਿੱਚ ਸਤਿਗੁਰਾਂ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਪੂਰਬ ਦੀ ਯਾਤਰਾ 'ਤੇ ਜਾਂਦਿਆਂ ਹੋਇਆਂ, ਸਾਧੋ ਗੋਬਿੰਦ ਕੇ ਗੁਣ ਗਾਵੋ, ਵਾਹਿਗੁਰੂ ਗੋਬਿੰਦ ਅਕਾਲ ਪੁਰਖ ਦੇ ਗੁਣਾਂ ਨੂੰ ਗਾਓ, ਉਹਦੀ ਸਿਫਤ ਕਰੋ ਸੱਚੇ ਪਾਤਸ਼ਾਹ ਜੀ। ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਮਨੁੱਖਾ ਸਰੀਰ, ਇਹ ਜਨਮ ਬੜਾ ਮੋਲਕ ਹੈ, ਦੁਰਲੱਭ ਹੈ, ਇਹਨੂੰ ਐਵੇਂ ਵਾਹਿਗੁਰੂ ਦੇ ਗੁਣ ਗਾਉਣੇ ਛੱਡ ਕੇ ਮਾਇਆ ਦੀ ਸਿਫਤ ਸਲਾਹ ਕਰਨ ਲੱਗ ਪਏ, ਦੁਨੀਆ ਦੀ ਸਿਫਤ ਸਲਾਹ ਕਰਨ ਵਿੱਚ ਲਗਾ ਕੇ, ਐਵੇਂ ਕਿਉਂ ਇਹਦੀ ਖਾਤਰ ਗਵਾਉਂਦੇ ਹੋ? ਸਵਾਸ ਬੜੇ ਬੇਕੀਮਤ ਸਵਾਸ ਨੇ। ਸੱਚੇ ਪਾਤਸ਼ਾਹ ਦੁਰਲੱਭ ਦੇਹ ਸਵਾਰ ਦਾ ਉਪਦੇਸ਼ ਹੀ ਦੇ ਰਹੇ ਨੇ, ਅਗਲੀਆਂ ਪੌੜੀਆਂ ਵਿੱਚ ਕਹਿ ਰਹੇ ਨੇ ਸਭ ਤੇ ਉਤਮ ਇਹੋ ਕਰਮ। ਜਿੰਨੇ ਦੁਨੀਆਂ ਵਿੱਚ ਕਰਮ ਨੇ, ਧਰਮ ਦੇ ਬੜੇ ਕਰਮ ਨੇ, ਵੱਖੋ ਵੱਖਰੇ ਧਰਮਾਂ ਦੇ ਕਰਮ ਨੇ, ਸਨਾਤਨ ਮਤ ਵਿੱਚ
वेदां विच बहुत तरह के कर्म लिखे ने, कर्म कांड भी उन्होंने कहा है, आ कर लो आ फल मिल जाएगा, आ करोगे आ फल मिलेगा, आ देवते की उपासना करोगे फल मिलेगा, कर्म कांड ही है बहुत। कला पुन दान कर लेना भी कर्म आ, कर्म कांड है। कलू दे समय अंदर देही का भला हुंदा है, तन ते मन सवारिया जांदा है, जे वाहिगुरु मूल नाल जुड़ के उहदे गुण गाए जाण, सिमरन कीता जावे, निष्काम हो के प्राणी मात्र की सेवा की जावे, साध संगत दुबदा नूं मेट के वैर विरोध खत्म करके, तां इह देही सफली हुंदी है। सच्चे पातशाह जी ने सारिआं तों उपर कर्म वाहिगुरू की बंदगी करनी दर्शाया है, इसे ते जोर गुरु नानक दे घर ने दिता है। नानक का घर केवल नाम, जिथे बंदगी है उथे दुबदा नहीं है, उथे साधु भावें उन्हां दा मत धर्म मजब ना रलदा होवे, लेकिन जिथे बंदगी है उथे झुक जांदे ने। जिहड़े सच्चे सुच्चे साधु हुंदे ने, अपने धर्म मुताबक पक्के हुंदे ने, वाहिगुरू की बंदगी करनी हर एक प्राणी मात्र का धर्म है, हर एक दा। कलू दे समय अंदर बहुत विशेष स्थान रखती है बंदगी, सच्चे पातशाह की सिमरन। सब ते उत्तम एहो कर्म महाराज दस रहे ने, कर्म बहुत ने, तीर्थां दे जा के यात्रा करनी, नहा लेना, टुब्बे मार लेने, दान कर देना, पुन दान कर देना, दरवाजे ते आए दी पुन दान कर देना, विशेष पुरबां वाले दिन इशनान करने पुन दान करना, होर भी बड़े समाज सेवी कर्म ने लोग करते हैं, जस खटते ने दुनिया विच, लेकिन सारियां तो कर्म उपर है। जेड़ा अंदर नू सवारदा है, हिरदे नू सवार दिंदा है, मन ते तन नू निहाल कर दिंदा है, इहदा भार ला दिंदा है, बोझ ला दिंदा है, हौले फुलके कर दिंदा है, उज्जल बना दिंदा है, मैल तो रहित, हरेक तरह की मैल, काम क्रोध लोभ मोह हंकार। कर्म करन नाल जिन्ने भी कर्म ने नहीं कट्टी जांदी, इन्हां दी मैल नहीं लैंदी है। बंदा पुन दान करके भी डींग मारदा है, हंकार करदा है, मेरा नाम लिखो सब तो उपर, हुण मेरी चलनी चाहीदी है इत्थे। इस करके मन मैला हो जांदा हिरदा, कईआं दे हिरदे टुटदे ने, दुखी हुंदे ने, जिन्हां ने थोड़ा कीता भावना नाल सेवा कीती उन्हां दी सेवा नहीं है। इस करके संगत विच भी फर्क पै जांदा कई बार इहो जे मनुखां नाल। ये कर्म ने, हिरदा शुद्ध नहीं हुंदा, मन साफ नहीं हुंदा है। सारियां तो उत्तम कर्म है सच्चे पातशाह दर्शा रहे ने, जे देही दा भला होना है, सवारी जानी है, दुलब देह सवा, गुरु पूरा वैद है, गुरु पूरा उपदेश पूरे गुरु दा है, इहने गल काद कर दित्ती, बुझारत पा दित्ती, उहनू खोलिया नहीं, उन्हों बुझिया नहीं, समझाया नहीं, बुझार तू। सतगुरु सच्चे पातशाह जी ने गुरु का उपदेश किया सुन अखीर ते, यही काट करेगा। हर उपदेश की है, सवारी किवें जाएगी, पहला गुण दसे ने, वाहिगुरु के नाम दे वडियाई कीती, उज्जल हो जाएगा तेरा चित, यही कहा सी, बैरी सब होवै मीत, निर्मल तेरा होवा चीत, उठद्या बहद्या जे वाहिगुरु का नाम जपेगा ता होवेगा। सब ते उत्तम एहो कर्म, ता कह रहे हैं कि सारिया तो श्रोमणी ये कर्म है, उत्तम आ, सब तो श्रोमणी, बाकी सब ए तो थले ने, सारे सौखे दे विच ने, इउं कह ली। सुख निधान हर नाम है, बिनासी सुनिया,
ਸੁੱਖਾਂ ਦਾ ਖਜ਼ਾਨਾ। ਸਾਰਿਆਂ ਤੋਂ ਉੱਤਮ ਕਰਮ ਹੈ ਸ਼੍ਰੋਮਣੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਰੀ ਵਾਹਿਗੁਰੂ ਦੀ ਕੀਰਤੀ ਕਰਨੀ, ਸਾਧ ਸੰਗਤ ਵਿੱਚ ਆ ਕੇ ਸਾਰਿਆਂ ਤੋਂ ਸ਼੍ਰੋਮਣੀ ਕਰਮ ਹੈ, ਸਿਰ ਕਰਮਨ ਕੈ ਕਰਮਾ। ਉੱਥੇ ਵੀ ਇਹ ਕਿਹਾ ਸਿਰ ਤੋਂ ਭਾਵ ਸ਼੍ਰੋਮਣੀ ਸਭ ਤੋਂ ਉੱਤਮ। ਆਪ ਜੀ ਦੇ ਪਾਵਨ ਬਚਨ ਨੇ, ਸਭ ਤੇ ਉਤਮ ਇਹੋ ਕਰਮ, ਸਾਰਿਆਂ ਤੋਂ ਉੱਤਮ ਸ੍ਰੇਸ਼ਟ ਉੱਚਾ ਸ਼੍ਰੋਮਣੀ ਇਹ ਕਰਮ ਹੈ, ਸਗਲ ਧਰਮ ਹੈ ਸ੍ਰੇਸ਼ਟ ਧਰਮ। ਦੁਨੀਆ ਵਿੱਚ ਬਹੁਤ ਮਜ਼ਬ ਨੇ, ਬਹੁਤ ਧਰਮ ਨੇ, ਔਰ ਸਗਲ ਧਰਮ ਹੈ ਸ੍ਰੇਸ਼ਟ ਧਰਮ। ਸਾਰੇ ਧਰਮਾਂ ਵਿੱਚੋਂ ਮਜ਼ਬਾਂ ਵਿੱਚ ਸ੍ਰੇਸ਼ਟ ਧਰਮ ਕਿਹੜਾ ਹੈ? ਸ੍ਰੇਸ਼ਟ ਧਰਮ ਵੀ ਇਹੀ ਹੈ, ਸਭ ਤੋਂ ਸ਼੍ਰੋਮਣੀ ਮਜ਼ਬ ਵੀ ਉਹੀ ਹੈ। ਗੁਰੂ ਨਾਨਕ ਦਾ ਧਰਮ ਸਿੱਖੀ ਪੰਥ, ਇਹ ਰਸਤਾ ਪਵਿੱਤਰ ਹੈ, ਸਭ ਤੋਂ ਸ਼੍ਰੋਮਣੀ ਹੈ। ਇਹਨੂੰ ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਨਿਰਮਲ ਕਿਹਾ ਸੀ, ਉੱਜਲ ਪੰਥ, ਉੱਜਲ ਮੈਲ ਰਹਿਤ। ਕਿਸੇ ਤਰ੍ਹਾਂ ਦਾ ਕਰਮ ਕਾਂਡ ਨਹੀਂ ਇੱਥੇ ਕਰਾਇਆ ਜਾਂਦਾ। ਸੇਵਾ ਤੇ ਸਿਮਰਨ ਹੈ, ਨਿਸ਼ਕਾਮ ਸੇਵਾ ਹਰ ਇੱਕ ਪ੍ਰਾਣੀ ਮਾਤਰ ਸਮੁੱਚੀ ਸਾਧ ਸੰਗਤ ਦੀ। ਸੇਵਾ ਤੇ ਸਿਮਰਨ ਹੈ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਭਾਈ ਸਾਹਿਬ ਜੀ ਫਰਮਾਨ ਕਰਦੇ, ਐਸਾ ਸਿੱਕਾ ਮਾਰਿਆ ਹੁਕਮ ਦਾ, ਬਾਣੀ ਦਾ, ਸ਼ਬਦ ਦਾ, ਜਿੱਥੇ ਵੀ ਗਏ ਸ਼ਬਦ ਕੀਰਤਨ ਰਾਹੀਂ ਸਭ ਨੂੰ ਅਧੀਨ ਕੀਤਾ, ਕੀ ਲਿਆ ਸਭ ਤੇ ਆਪਣਾ ਪ੍ਰਭਾਵ ਪਾਇਆ ਬਾਣੀ ਦਾ। ਵਾਹਿਗੁਰੂ ਦੇ ਨਿਰੰਕਾਰ ਦੀ ਉਪਾਸ਼ਨਾ ਫਿਰ ਕਰਾਈ ਹੈ, ਪ੍ਰਭਾਵ ਪਾ ਕੇ ਸਤਸੰਗਤ ਕਾਇਮ ਕਰਕੇ ਐਸਾ ਸਿੱਕਾ ਮਾਰਿਆ ਹੁਕਮ ਦਾ, ਸ਼ਬਦ ਦੀ ਬਾਣ ਮਾਰੇ ਨੇ, ਚੋਟ ਮਾਰੀ ਹੈ। ਨਾਨਕ ਨਿਰਮਲ ਪੰਥ ਚਲਾਇਆ, ਕੋਈ ਬਾਬੇ ਨੂੰ ਹਰਾ ਨਹੀਂ ਸਕਿਆ, ਕੋਈ ਜਿੱਤ ਨਹੀਂ ਸਕਿਆ। ਸੋ ਨਿਰਮਲ ਪੰਥ ਚਲਾਇਆ, ਉੱਜਲ ਮਹਿਲ ਤੋਂ ਰਹਿ ਸਤਸੰਗਤ ਕਾਇਮ ਕਰਕੇ ਸੇਵਾ ਸਿਮਰਨ ਕਰਨ ਵਾਲਾ, ਦੁਆਸ਼ ਮੇਟਣ ਵਾਲਾ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਗਲ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੈ। ਵਾਹਿਗੁਰੂ ਦੀ ਬੰਦਗੀ ਕਰਨੀ, ਸੇਵਾ ਸਿਮਰਨ ਕਰਨੀ, ਜਿਹਦੇ ਕਰਕੇ ਹਿਰਦੇ ਦੀ ਦੁਆਸ਼ ਮਿਟ ਜਾਵੇ, ਮਨ ਸ਼ੁੱਧ ਹੋ ਜਾਂਦਾ ਹੈ, ਤਨ ਵੀ ਸੇਵਾ ਕਰਕੇ ਗੁਨਾਹ ਪਾਪ ਮਿਟ ਜਾਂਦੇ ਨੇ, ਕੀਤੇ ਹੋਏ ਲੱਥ ਜਾਂਦੇ ਨੇ, ਵਿਕਾਰ ਜਿਹੜੇ ਨੇ, ਅੰਸਰੀ ਸੰਪਦਾ, ਇਹਦਾ ਵੀ ਅਭਾਵ ਹੋ ਜਾਂਦਾ। ਕਾਮ ਕਰੋ ਦਲੋ ਮੋਹ ਹੰਕਾਰ, ਨਿੰਦਿਆ ਚੁਗਲੀ ਆਦਿਕ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਪ ਜੀ ਨੇ ਪਾਵਨ ਸੁਖਮਨੀ ਸਾਹਿਬ ਵਿੱਚ ਇਹੋ ਹੀ ਬਖਸ਼ਿਸ਼ ਕੀਤੀ ਹੈ, ਸਾਰੇ ਧਰਮਾਂ ਵਿੱਚੋਂ ਇਹ ਸ਼੍ਰੋਮਣੀ ਧਰਮ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਵਾਹਿਗੁਰੂ ਦਾ ਨਾਮ ਜਪਣਾ ਨਿਰਮਲ ਉੱਜਲ ਕਰਮ ਹੈ, ਸਭ ਤੋਂ ਸ਼੍ਰੋਮਣੀ ਕਰਮ ਹੈ, ਉੱਜਲ ਕਰ ਦੇਣ ਵਾਲਾ ਕਰਮ ਹੈ। ਬਾਕੀ ਜਿਹੜੇ ਕਰਮ ਨੇ ਉਹ ਉੱਜਲ ਨਹੀਂ ਕਰਨਗੇ, ਜਸ ਦੇ ਦੇਣਗੇ ਦੁਨੀਆ ਵਿੱਚ, ਵਾਹ ਵਾਹ ਤਾਂ ਹੋ ਜਾਵੇਗੀ, ਮੋਢੀ ਬਣ ਜਾਵੇਗਾ, ਆਗੂ ਬਣ ਜਾਵੇਗਾ, ਹਾਰ ਪਾ ਦੇਣਗੇ ਵੱਧ ਤੋਂ ਵੱਧ ਗਲਤ, ਲੇਕਿਨ ਉੱਜਲ ਨਹੀਂ ਕਰਦੇ ਉਹ ਹਿਰਦੇ ਨੂੰ, ਮਨ ਨੂੰ ਸਵਾਰਦੇ ਨੇ, ਸਗੋਂ ਮੈਲ ਹੋਰ ਵੱਧਦੀ, ਹਉਮੈ ਦੀ ਮੈਲ ਲੱਗਦੀ। ਜੇ ਤੇਰੇ ਤੀਰਥ ਨਹਾਏ ਆਹੂੰ ਬੁੱਧ ਮੈਲ ਲਾਏ, ਇੱਕ ਖਿਣਨਾ ਧੀਰਾ ਮੇਰੇ ਘਰ ਕੋ ਪੰਚਾ, ਜਿੰਨੇ ਕਰਮ ਕੀਤੇ ਉਹ ਆਹਮ ਬੁੱਧ ਦੀ ਮੈਲ ਹੀ ਲੱਗਦੀ, ਬੁੱਧੀ ਨੂੰ ਹੰਕਾਰ ਵਾ, ਸਗੋਂ ਹੋਰ ਪਰਪੱਕ ਹੁੰਦਾ ਹੈ ਬੰਦੇ ਦੇ ਅੰਦਰ, ਨਾਲ ਦੀ ਨਾਲ ਹੀ ਹਉਮੈ ਹੰਗਤਾ ਐਡ ਹੋ ਜਾਂਦੀ ਹੈ, ਉਹ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਸਮਾਂ ਪਾ ਕੇ ਬੋਲਦੀ ਹੈ, ਗੁੱਜੀ ਨਹੀਂ ਰਹਿੰਦੀ, ਪ੍ਰਗਟ ਹੋ ਹੀ ਜਾਂਦੀ ਸੰਗਤ ਵਿੱਚ। ਹਰ ਸਿਮਰਨ ਤੇਰਾ ਹੋਏ ਉਧਾਰ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰੀ ਵਾਹਿਗੁਰੂ ਦਾ
ਸਾਰਿਆਂ 'ਚੋਂ ਉੱਜਲ ਕਰਮ ਹੈ, ਸਾਰਿਆਂ 'ਚੋਂ ਸ਼੍ਰੋਮਣੀ ਧਰਮ ਹੈ, ਸਾਰੀ ਦੁਨੀਆ ਦਾ ਸਾਂਝਾ ਧਰਮ ਹੈ ਨਾਮ ਜਪਣਾ। ਨਾਮ ਜਪ ਕੇ ਭਲਾ ਕਰਨਾ, ਭਲਾ ਸੋਚਣਾ, ਪਰਉਪਕਾਰ ਕਰਨੇ, ਹਰ ਇੱਕ ਪ੍ਰਾਣੀ ਮਾਤਰ ਦੀ ਸਹਾਇਤਾ ਕਰਨੀ, ਸਾਰੀ ਦੁਨੀਆ ਦਾ ਸਾਂਝਾ ਧਰਮ ਹੈ ਬੰਦਗੀ ਕਰਨੀ ਨਾਮ ਜਪਣੀ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਝੱਖ ਝੱਖ ਆਵੈ ਜਾਵੈ, ਉਹ ਸਾਰਿਆਂ ਦਾ ਪਿਆਰਾ ਹੈ। ਜੋ ਹਰੀ ਦਾ ਪਿਆਰਾ ਹੋ ਜਾਂਦਾ ਹੈ, ਗੁਰੂ ਨਾਨਕ ਦਾ ਧਰਮ ਸਾਰੀ ਦੁਨੀਆ ਦਾ ਧਰਮ ਹੈ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ, ਕੇਵਲ ਸਿੱਖ ਨੂੰ ਹੀ ਨਹੀਂ, ਕੇਵਲ ਪੰਜਾਬ ਦੇ ਬੰਦੇ ਨੂੰ ਹੀ ਨਹੀਂ, ਜਿੱਥੇ ਸਤਿਗੁਰੂ ਆਪ ਆਏ ਨੇ, ਕੇਵਲ ਉਸੇ ਇਲਾਕੇ ਨੂੰ ਨਹੀਂ, ਸਾਰੀ ਦੁਨੀਆ ਦਾ ਸਾਂਝਾ ਧਰਮ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਪਹਿਲਾਂ ਤਾਂ ਹਿੰਦੁਸਤਾਨ ਵਿੱਚ ਚਾਰ ਵਰਨ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਨਾਮ ਜਪੈ ਸੋ ਉਦਰਾ ਕਲਮ, ਗੁਰਮੁਖ ਨਾਮ ਜਪੈ ਸੋ ਉਦਰਾ ਕਲਮ ਹੈ। ਜਿਹੜਾ ਗੁਰਮੁਖ ਬਣ ਕੇ, ਗੁਰੂ ਵਾਲਾ ਬਣ ਕੇ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਨਾਮ ਜਪੇਗਾ, ਕਲੂ ਦੇ ਸਮੇਂ ਵਿੱਚ ਉਹਦਾ ਅਵਸ਼ ਉਧਾਰ ਹੋਵੇਗਾ, ਅਵਸ਼ ਕਲਿਆਣ ਹੋਵੇਗੀ। ਘੱਟ ਘੱਟ ਨਾਨਕ ਮਾਝਾ, ਸਾਰੇ ਹਿਰਦਿਆਂ ਹਿਰਦਿਆਂ ਵਿੱਚ ਇੱਕੋ ਹੀ ਹੈ। ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ, ਫਿਰ ਮੁਸਲਮਾਨ ਨੂੰ, ਸਾਰਿਆਂ ਨੂੰ ਜੋ ਜੋ ਆਏ ਨੇ, ਜਿਨ੍ਹਾਂ ਨਾਲ ਸੰਪਰਕ ਹੋਇਆ, ਸਾਰਿਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਉਪਦੇਸ਼ ਦਿੱਤਾ ਹੈ ਸੱਚੇ ਪਾਤਸ਼ਾਹ। ਜੈਨੀਆਂ ਨੂੰ ਦਿੱਤਾ, ਬੋਧੀਆਂ ਨੂੰ ਦਿੱਤਾ, ਅਰਬ ਵਾਲਿਆਂ ਨੂੰ ਦਿੱਤਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ। ਸਰਬ ਸਾਂਝੀ ਗੁਰਬਾਣੀ ਹੈ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਸਾਰਿਆਂ ਨੂੰ ਬੋਲਦੀ ਹੈ ਬਾਣੀ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੀ ਹੈ, ਸਾਰਿਆਂ ਨੂੰ। ਜੋ ਆ ਜਾਵੇ, ਈਸਾਈ ਆ ਜਾਵੇ, ਬੋਧੀ ਆ ਜਾਵੇ, ਸਨਾਤਨੀ ਆ ਜਾਵੇ, ਕੋਈ ਇਸਲਾਮ ਵਾਲਾ ਆ ਜਾਵੇ, ਯਹੂਦੀ ਆ ਜਾਵੇ, ਸਾਰਿਆਂ ਕੋਈ ਵੀ ਉਪਦੇਸ਼ ਲੈ ਕੇ ਗੁਰਬਾਣੀ ਤੋਂ ਨਿਹਾਲ ਹੋ ਸਕਦਾ ਹੈ, ਸਭ ਦਾ ਪਾਰ ਉਤਾਰਾ ਕਰਦੀ ਹੈ, ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਗਲੀ ਇਹ ਨਹੀਂ ਇੱਕ ਦੀ, ਇਕੱਲੇ ਸਿੱਖ ਦੀ, ਹਰ ਇੱਕ ਦੀ, ਪ੍ਰਾਣੀ ਦੀ, ਔਰਤ ਦੀ, ਮਨੁੱਖ ਦੀ, ਔਰਤ ਸਾਰਿਆਂ ਦੀ ਚਿੰਤਾ ਮਿਟਾਈ ਹੈ। ਜਿਹਨੇ ਵੀ ਬਾਣੀ ਨੂੰ ਸੁਣਿਆ, ਮੰਨਿਆ, ਧਾਰਨ ਕੀਤਾ, ਕਮਾਇਆ, ਕੋਈ ਹੈ, ਹਰ ਇੱਕ ਦੀ ਚਿੰਤਾ ਦੂਰ ਕਰਦੀ ਹੈ, ਹਰ ਇੱਕ ਨੂੰ ਆਨੰਦ ਵਾਲਾ ਜੀਵਨ ਪ੍ਰਦਾਨ ਕਰਦੀ ਹੈ, ਆਤਮਾ ਦੇ ਆਨੰਦ ਵਿੱਚ ਲੈ ਜਾਂਦੀ ਹੈ। ਜਿਹੜਾ ਨਿਸ਼ਕਾਮ ਹੋ ਕੇ ਹਿਰਦਿਓਂ ਬਾਣੀ ਪੜ੍ਹਦਾ, ਕਮਾਉਂਦਾ, ਸੇਵਾ ਸਿਮਰਨ ਕਰਦਾ ਹੈ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ। ਹਰੀ ਵਾਹਿਗੁਰੂ ਦਾ ਸਿਮਰਨ ਦੁਆਰਾ, ਵਾਹਿਗੁਰੂ ਦੀ ਸਿਮਰਤੀ ਦੁਆਰਾ, ਯਾਦ ਦੁਆਰਾ, ਉਹਦੀ ਯਾਦ ਵਿੱਚ ਜੁੜਨ ਨਾਲ ਇਹ ਜੀਵ, ਇਹ ਮਨੁੱਖ ਤੇਰਾ ਉਧਾਰ ਹੋ ਜਾ, ਪਾਰ ਉਤਾਰਾ ਹੋ ਜਾਵੇਗਾ, ਇਹ ਦੇਹੀ ਦਾ ਪਾਰ ਉਤਾਰਾ ਹੋ ਜਾਵੇਗਾ, ਫਿਰ ਨਹੀਂ ਧਾਰਨ ਕਰਨ ਪਵੇਗੀ, ਵਾਰ ਵਾਰ ਜਨਮਾਂ ਵਿੱਚ ਨਹੀਂ ਆਉਣਾ ਪਵੇਗਾ। ਜਨਮ ਜਨਮ ਕਾ ਉਤਰਾ ਭਾਰ, ਜਨਮਾਂ ਜਨਮਾਂ ਦਾ ਭਾਰ, ਕਰਮਾਂ ਦੀ ਜਿਹੜੀ ਬਾਕੀ ਹੈ, ਕਰਮ ਵੱਧਦੇ ਆ ਰਹੇ ਨੇ, ਉਮਰ ਪੂਰੀ ਹੋ ਜਾਂਦੀ ਰਹੀ ਹੈ, ਲੇਕਿਨ ਕਰਮਾਂ ਦਾ ਲੇਖਾ ਨਹੀਂ ਮੁੱਕਿਆ ਹੈ। ਜਨਮ ਜਨਮ ਕਾ ਉਤਰਾ ਭਾਰ, ਜਨਮ ਜਨਮ ਦੇ ਵਿੱਚ ਹਉਮੈ ਆਦਿਕ, ਕਾਮ ਕ੍ਰੋਧ ਹਉਮੈ ਆਦਿਕ, ਇਹ ਭਾਰੂ ਰਹੇ ਨੇ, ਇਹਨਾਂ ਵਿੱਚ ਹੀ ਜੀਵਨ ਲੰਘਿਆ ਹੈ। ਜਨਮਾਂ ਜਨਮਾਂ ਦਾ ਜਿਹੜਾ ਭਾਰ ਹੈ ਹੰਕਾਰ ਦਾ, ਹਉਮੈ ਦਾ, ਉਹ ਉੱਤਰ ਜਾਵੇਗਾ ਵਾਹਿਗੁਰੂ ਦੇ ਸਿਮਰਨ ਕਰਨ ਨਾਲ, ਉਹਦੇ ਨਾਲ ਸਮਾਧ ਚਿੱਤ ਹੋਇਆਂ ਜੁੜਨ ਨਾਲ। ਹਉਮੈ ਦਾ ਰੋਗ, ਜਿੰਨੇ ਕਰਮ ਨੇ
ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਨੂੰ ਕੱਟ ਦਿੰਦਾ ਹੈ। ਹਰ ਕਾ ਨਾਮ ਕੋਟ ਪਾਪ ਖੋਵੈ, ਈਦਾ ਨਾਂ ਕੀ ਤੋਮੂ ਘਣਾ ਭੋਰੀ ਦਿੱਤੀ ਪਾ ਭਾਹ। ਬਾਲਣ ਭਾਵੇਂ ਮੂੰਹਾਂ ਮਣੀ ਇਕੱਠਾ ਕੀਤਾ ਹੋਵੇ, ਸੁੱਕਾ ਬਾਲਣ ਇੱਕ ਤਾਂ ਭੋਰੀ ਦਿੱਤੀ ਪਾਹ, ਥੋੜ੍ਹੀ ਜਿੰਨੀ ਉਹਦੇ ਵਿੱਚ ਧੁਖਦੀ ਹੋਈ ਅੱਗ ਰੱਖਦੇ ਹੀ ਆ, ਥੋੜ੍ਹੀ ਛੋਟੀ ਜਿਹੀ ਅੱਗ ਦੀ ਚੰਗਿਆੜੀ ਅੰਗਿਆਰੀ ਉਹ ਰੱਖਦੇ ਹੀ ਆ। ਜਦੋਂ ਬਲ ਪੈਂਦੀ ਆ ਫਿਰ ਹੁੰਦਾ ਕੀ ਆ, ਆਪ ਜੀ ਫੁਰਮਾਨ ਕਰਦੇ ਨੇ, ਮਨ ਵਸੰਦੜੋ ਸੱਚ ਸੌ ਨਾਨਕ ਖੱਬੇ ਡੁੱਖੜੇ ਉਲਾਏ। ਮੂੰਹਾਂ ਮਣੀ ਲੱਕੜਾਂ ਦੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਛੋਟੀ ਜਿਹੀ ਅੱਗ ਦੀ ਅਗਿਆਰੀ ਬਲਦੀ ਹੋਈ। ਵਾਹਿਗੁਰੂ ਦੀ ਯਾਦ ਵਿੱਚ ਬੈਠਿਆਂ ਮਨ ਵਿੱਚ ਛਿਣ ਪਲ ਵੀ ਵਸ ਗਿਆ, ਸੱਚੇ ਪਾਤਸ਼ਾਹ ਦਾ ਨਾਮ ਮਨ ਵਸੰਦੜੋ ਸੱਚ ਸੌ ਨਾਨਕ ਹੱਬੇ ਦੁੱਖੜੇ ਉਲਾਹੇ। ਸਾਰੇ ਦੁੱਖਾਂ ਨੂੰ ਕਰਮਾਂ ਦੇ ਬਾਕੀ ਕਰਕੇ ਦੁੱਖ ਲੱਗਦੇ ਨੇ, ਕਰਮਾਂ ਨੂੰ ਭੋਗਣ ਵਾਸਤੇ ਆਵਾਗਾਉਣ ਵਿੱਚ ਪੈਂਦਾ ਜੀ। ਸਾਰੇ ਦੁੱਖ ਦੇਣ ਵਾਲੇ ਉਹ ਕਰਮ ਹੀ ਲੱਥ ਜਾਣਗੇ, ਸਾਰੇ ਦੁੱਖ ਸੜ ਕੇ ਸੁਆਹ ਹੋ ਜਾਣਗੇ। ਕਰੋੜਾਂ ਪਾਪ ਖਤਮ ਕਰ ਦਿੰਦਾ ਵਾਹਿਗੁਰੂ ਦਾ ਨਾਮ, ਜੇ ਇਕਾਗਰਤਾ ਜਿਵੇਂ ਬਣਦੀ ਹੈ। ਜਨਮ ਜਨਮ ਕਾ ਉਤਰਾ ਭਾਰ, ਜਨਮਾਂ ਜਨਮਾਂ ਦਾ ਹਉਮੈ ਦਾ ਭਾਰ, ਕਰਮਾਂ ਦਾ ਭਾਰ, ਬਾਕੀ ਜਿਹੜੀ ਕਰਮਾਂ ਦੀ ਹੈ ਸਾਰੀ ਉਤਰ ਜਾਵੇਗੀ, ਮੁੱਕ ਜਾਵੇਗੀ। ਪੂਰਨ ਤੇਰੀ ਹੋਵੇ ਆਸ, ਤੇਰੀਆਂ ਆਸਾਂ ਵੀ ਜਿਹੜੀਆਂ ਸੀਮਤ ਨੇ, ਸਹੂਲਤਾਂ ਨੇ, ਗਰੀਬੀ ਕੱਟੀ ਜਾਵੇਗੀ, ਮਾਇਆ ਦੇ ਸੁੱਖ ਪਦਾਰਥ ਆਸਾਂ ਵੀ ਪੂਰੀ ਹੋਵੇਗੀ ਅਵਸ਼। ਵਾਹਿਗੁਰੂ ਦੇ ਨਾਮ ਵਿੱਚ ਇਹ ਬਰਕਤਾਂ ਨੇ, ਜੋ ਮੰਗੀ ਹੈ ਸੋ ਹੀ ਪਾਈ ਹੈ। ਨਿਧਾਰਾ ਦਹਾ ਜਮ ਕੀ ਕੱਟੀ ਹੈ ਤੇਰੀ ਫਾਸ, ਇੱਥੋਂ ਦੀਆਂ ਆਸਾਂ ਵੀ ਪੂਰੀਆਂ ਹੋਣਗੀਆਂ। ਜਮਾਂ ਦੀ ਜਿਹੜੀ ਫਾਹੀ ਗਲ ਵਿੱਚ ਪੈਣੀ ਹੈ, ਲੇਖਾ ਜੋਖਾ ਬਾਕੀ ਰਹਿਣ 'ਤੇ ਅਖੀਰ 'ਤੇ ਧਰਮ ਰਾਜ ਦੇ ਜਮ ਰਾਜ ਦੇ ਦੂਤਾਂ ਨੇ ਆ ਕੇ ਗਲ ਵਿੱਚ ਰੱਸੀ ਪਾ ਕੇ ਲਿਜਾਣਾ ਵਾ, ਸੂਖਸ਼ਮ ਸਰੀਰ ਨੂੰ ਮੂਹਰੇ ਲਾ ਕੇ ਲਿਜਾਣਾ ਵਾ। ਜਮ ਕੀ ਕੱਟੀ ਹੈ ਤੇਰੀ ਫਾਸ, ਤੇਰੀ ਫਾਹੀ ਕੱਟੀ ਜਾਵੇਗੀ। ਜਨਮ ਜਨਮ ਕੇ ਕਾਟੇ ਫਾਹੇ, ਗੁਰ ਕਾ ਉਪਦੇਸ਼ ਸੁਨੀਜੈ। ਇਸ ਕਰਕੇ ਮਹਾਰਾਜ ਜੀ ਕਹਿ ਰਹੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਐ ਸਿੱਖਾ ਗੁਰੂ ਦਾ ਉਪਦੇਸ਼ ਆਪਣੇ ਕੰਨਾਂ ਨੂੰ ਸੁਣਾਉਣਾ ਕਰ, ਗੁਰੂ ਦੇ ਦਰ 'ਤੇ ਆ ਕੇ ਇਕਾਗਰ ਚਿੱਤ ਹੋ ਕੇ ਝੁੱਕ ਕੇ ਇਕਾਗਰ ਚਿੱਤ ਹੋ ਕੇ ਬੈਠ, ਸਾਰੇ ਪਾਸਿਓਂ ਧਿਆਨ ਹਟਾ ਕੇ ਗੁਰ ਕਾ ਉਪਦੇਸ਼ ਸੁਨੀਜੈ, ਗੁਰੂ ਮਹਾਰਾਜ ਦਾ ਉਪਦੇਸ਼ ਸੁਣਨਾ ਕਰ, ਆਪਣੇ ਕੰਨਾਂ ਵਿੱਚ ਪਾ ਸੁਣਾਉਣਾ ਕਰ, ਹਿਰਦੇ ਵਿੱਚ ਮਨ ਤੱਕ ਅਸਰ ਹੋਵੇ ਧਾਰਨ ਕਰ। ਨਾਨਕ ਸੁਖ ਸਹਿਜ ਸਮੀਜ, ਜਦੋਂ ਗੁਰੂ ਦਾ ਉਪਦੇਸ਼ ਪੂਰਾ ਇਕਾਗਰ ਹੋ ਕੇ ਸਿੱਖ ਸੁਣਦਾ ਹੈ, ਫਿਰ ਮਨ ਤੱਕ ਪਹੁੰਚਦਾ ਹੈ, ਹਿਰਦੇ ਤੱਕ ਅਸਰ ਹੁੰਦਾ ਹੈ, ਕੰਨਾਂ ਵਿੱਚ ਜੋ ਸੁਣਦੇ ਹਾਂ, ਜੋ ਅੱਖਾਂ ਨਾਲ ਦੇਖਦੇ ਹਾਂ ਸੁਣਦੇ ਹਾਂ, ਉਹ ਸਿਮਰਤੀ ਬਣ ਕੇ ਅੰਦਰ ਐਡ ਹੋ ਜਾਂਦੀ ਹੈ। ਨਾਨਕ ਸੁੱਖ ਸਹਿਜ ਸਮੀਜ, ਮਹਾਰਾਜ ਜੀ ਬਖਸ਼ਿਸ਼ ਕਰ, ਸਹਿਜ ਸੁੱਖ ਵਿੱਚ, ਗਿਆਨ ਦੇ ਸੁੱਖ ਵਿੱਚ, ਆਤਮਾ ਦੇ ਆਨੰਦ ਦੇ ਅਡੋਲ ਸੁੱਖ ਵਿੱਚ ਸਮੀਜਾ ਸਮਾ ਜਾਵੋਂਗੇ, ਸਮਾਈ ਹੋ ਜਾਵੇਗੀ, ਫਿਰ ਆਪਣੇ ਆਪੇ ਦੀ ਖੋਜ ਹੋਵੇਗੀ, ਆਪਣੇ ਆਪੇ ਦੀ ਪੜਚੋਲ ਹੋਵੇਗੀ, ਆਪਣੇ ਆਪ ਵਿੱਚ ਸਮਾ ਜਾਵੇਗਾ, ਫਿਰ ਪਤਾ ਲੱਗੇਗਾ ਕਿੰਨੇ ਔਗਣ ਨੇ, ਫਿਰ ਹੀ ਹੋਕ ਨਿਕਲੇਗੀ, ਅਰਦਾਸ ਨਿਕਲੇਗੀ, ਸੱਚੀ ਹੈ ਸੱਚੇ ਪਾਤਸ਼ਾਹ, ਲੇਖਾ ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੁਸੀਂ ਐਵੇਂ ਨਹੀਂ ਕਿਹਾ, ਬਹੁਤ ਔਗਣ ਨੇ ਸਾਡੇ, ਆਪਣੇ ਔਗਣ ਦਿਸਣਗੇ, ਅਸੀਂ ਤਾਂ ਖਿਨ ਖਿਨ ਭੁੱਲਣਹਾਰ। ਜੇਤਾ ਸਮੁੰਦ ਸਾਗਰ ਨੀਰ ਭਰੇ, ਤੇ ਅਵਗੁਣ ਹਮਾਰੇ,
दया करो किछ मेहरो पावो डुबदे पत्थर तारे फिरे अरदास आवे नानक सुख सहज समीजै सहज सुख विच सुनदियां सुनदियां गुरु दे उपदेश जिवें जिवें अंदर वसेगा सहज सुख विच समा जावेगा समाई होवेगी बख्शिश होवेगी ताई देही सफली है स्वर जावेगी नहीं तो लेखा जोखा बनिया रहेगा जे मन ते तन शुद्ध ना होया करमां दी बाकी बद गई फिर लेखा वच होवेगा फिर इहदा उधार नहीं होवेगा भाव इही है शब्द का सच्चे पातशाह जी ने नाम सिमरन प्रधान साधन किया है सत्संगत विच आ के इहो लाहा लैणा चाहीदा है मिंट कुछ घड़ी मिले दो घड़ियां अद्धी घड़ी जदों भी नाम जपया जपाया जाता है पूरे जोर नाल सानू जपना चाहीदा है सतगुरु कृपा करन गरीब निवाज होइयां भुलां चुकां दी माफ़ी बख्शनी अगे तो सुमत बख्शनी जी गुर का उपदेश सुनीजै नानक सुख सहज समीजै वाहिगुरु जी का खालसा वाहिगुरु जी की फतेह राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया सतगुरता पाया सहज सेती मन वजिया वादाहिया राग रतन परवार परिया शब्द गावने आईया शब्दों तंगा वो हरी केरा मन जिनी वसाया कह नानक आनंद हुआ सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारना अंगीकार ओहो करे तेरा कार्ज सब सुवारना सबना गल्लां समरथ स्वामी सो क्यों मन हो विसारे कह नानक मन मेरे सदा रहो हर नाले साचे साहिबा क्या नाहीं घर तेरा करता तेरा सब किछ है जिस देहे सो पावे सदा सिफत सलाह तेरी नाम मन वसावे नाम जिन कै मन वसया वाजे शब्द कनेरे कह नानक सच्चे साहिब क्या नाहीं घर तेरा साचा नाम मेरा आधार साच नाम आधार मेरा जिन भुखा सब गवाइया कर सांत सुख मन आए वसया जिन इच्छा सब पुजाइया सदा कुर्बान कीता गुरु बिटा हो जिस दियां एह वड्याइया कह नानक सुन हो संत हो शब्द तरहो प्यारो साचा नाम मेरा आधार वाजे पंच शब्द तित कर सुभागा कर सुभागा शब्द वाजे कला जित करत हरिया पंच दूत तुद वस कीते काल कंटक मारिया तुर कर्म पाया तुद जिन कहो से नाम हर कै लागे कह नानक तह सुख हुआ तित करा नहद वाजे आनंद सुन हो वड पागी हो सगल मनोरथ पूरे पार ब्रह्म प्रभ पाया उतरे सगल बिसूरे दुख रोग संताप उतरे सुनी सच्ची बाणी संत साजन पए सरसे पूरे गुरते जान सुनते पुनीत कहते पवैता सतगुर रहया भरपूरे बिनवंत नानक गुर चरण लागे वाजे अनहद तूर सुनते पुनीत कहते पवैता सतगुर रहया भरपूरे बिनवंत नानक गुर चरण लागे

Yeah.

ਸੇਵਾ ਦੇ ਯੋਗ ਆਪ

0: ਚੜ੍ਹਦੀ ਕਲਾ ਤੇਰੇ
1: ਦੋਹਰਾ ਗਿਆ ਭਈ ਅਕਾਲ ਕੀ
0: ਪੰਥ
1: ਸਿੱਖਣ ਕੋ ਪੁਨਹ
0: ਗੁਰੂ ਮਾਨਿਓ ਗ੍ਰੰਥ
1: ਗ੍ਰੰਥ ਜੀ ਮਾਨਿਓ
0: ਪ੍ਰਗਟ ਗੁਰਾਈ ਸ਼ਬਦ ਮੈਂ ਲੇ
1: ਰਾਜ ਕਰੇਗਾ ਖਾਲਸਾ
0: ਕੀ ਰਹੇ
1: ਨਚੇ
0: ਸ਼ਰਮੀ ਗੁਰ ਪਾਰੇ ਤੋਂ ਕਲਗੀ ਸੋ ਹੈ ਗੁਰ ਕਲਗੀ ਤਰ ਜਗਦੀ ਗੁਰ ਕਲਗੀ ਤਰ ਜਗਦੀ
1: ਸੋ ਨਿਹਾਲ
0: ਸਤਿ ਸ੍ਰੀ ਅਕਾਲ।

ਹੋਵੈ ਸਿਫਤ ਤਖ ਸੰਬੰਧੀ ਨੂਰ ਅਰਸਹ ਕੁਰਸਹ ਝੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਦੁਸ਼ਮਨ ਦੁੱਖ ਤਿਸ ਨੂੰ ਨੇੜ ਨਾਵੈ ਕੋਹੇ ਨ ਸਕੈ ਕੋਈ ਗੁਰਮੁਖ ਮਨ ਵਿਚਾਰਿਆ

ਤੈਸ ਮਿਲੀਆ ਸਤਿਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲੀਆ ਸਤਿਗੁਰ ਪ੍ਰੀਤਮਾ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।

ਕਿਦੋ ਮਾਨੀ ਮਹਾ ਮਾਨ ਹੋ ਵੱਡਾ ਤੇਰਾ ਦਰਬਾਰ ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ ਸਿਰਸ਼ਾਹ ਪਾਤਸ਼ਾਹ ਨਿਚਲ ਚੌਰ ਸ਼ਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਅੰਤਰੰਗ ਅਨੇਕ ਜਾਪਣ ਕਰਤਬਾ ਜੀ ਆਂਦਰ ਜੀ ਉਹ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਘਰ ਭਲਾ।

माता तत् महत् दिवस राधाईदा खेलै सगल जगत चंगियाया बुरियाया।

करे गरीब नवाज गुसैया मेरा माथे छतर धरे।

ਗੁਰੂ ਪਿਆਰਿਓ ਅਗਿਆਨ।

ਹੌਲੀ ਖਬਰ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਗਏ ਮੰਦਾਉਂਦੇ ਰਹੇ ਪੀੜੇ ਅੱਗੇ ਜਾਣਾ ਨੰਗਾ ਤੋਂ ਚਕਚਾ ਲਿਆ ਦੇ ਤੇ ਸਿੱਖ ਰਾਹ ਡਰਾਉਣਾ ਕਰੋ ਗਣ ਪੱਛੋ ਤਾਵਣਾ ਕਰੋ ਗਣ ਪੱਛੋ ਤਾਵਣਾ।

अनदिता अनदिता कछु हथ नहीं।

的巴特勒勒家过来。

0: ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਵੇਂ ਜਗਾਦ ਗੁਰ ਏ ਨਵੇਂ ਸਤਿਗੁਰ ਏ ਨਵੇਂ ਸ੍ਰੀ ਗੁਰਦੇਵ ਏ ਨਵੇਂ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਾਲ ਕਲੇਸ਼ ਤਨ ਮਾਏ ਮਿਟਾਓ
0: ਸਿਮਰੋ ਜਾਸ ਬਸੰਬਰ ਇੱਕ
1: ਨਾਮ ਜਪਤ ਅਗਨਤ ਅਨੇਕ
0: ਵੇਦ ਪ੍ਰਾਨ ਸਿਮਰ

0: ਪ੍ਰਭ ਸਿਮਰਨ ਸੁਫਲ ਫਲਾ
1: ਸੇ ਸਿਮਰੇ ਜਿਨ ਆਪ ਸਮਰਾਏ
0: ਨਾਨਕ ਤਾਕੇ ਲਾਗੋ ਪਾਏ
1: ਪ੍ਰਭ ਕੈ ਸਿਮਰਨ ਸਭ ਤੇ ਉੱਚਾ
0: ਪ੍ਰਭ ਕੈ ਸਿਮਰਨ ਉਧਰੇ ਮੂਚਾ
1: ਪ੍ਰਭ ਕੈ ਸਿਮਰਨ ਨਾਹੀ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
0: ਪ੍ਰਭ ਕੈ ਸਿਮਰਨ ਸਭ ਕੀ ਸੁਜੈ
1: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
0: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ ਰਿਧਮਾਏ ਸਮਾਏ
1: ਪ੍ਰਭ ਜੀ ਬਹੇ ਸਾਧ ਕੀ ਰਸਨਾ
0: ਨਾਨਕ ਜਨ

0: ਪ੍ਰਭ ਕੋ ਸਿਮਰੇ ਸੇ ਸੁਖਵਾਸੀ ਸਿਮਰ ਤੇ ਲਾਗੇ ਜਨ ਆਪਦੇ ਆਲਾ ਪ੍ਰਭ ਕੋ ਸਿਮਰੇ ਸੇ ਪਰਪਕਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੈ
1: ਪ੍ਰਭ
0: ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ
0: ਕੋ ਸਿਮਰੇ ਤਿਨ ਆਨੰਦ ਕਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਪ੍ਰਭ ਕੈ ਸਿਮ ਕਰੁਣਾ ਚੂਰੇ
1: ਪ੍ਰਭ
0: ਕੈ ਸਿਮ ਹਰ ਗੁਣ ਬਾਨੀ
1: ਪ੍ਰਭ
0: ਕੈ ਸਿਮ ਨਿਚਨ ਆਸਨ
1: ਪ੍ਰਭ
0: ਕੈ ਸਿਮ ਅੰਚਨ ਕਹਾਰ ਸਿਮਰੇ ਸੇ ਜਿਨ ਕੋ ਬਮਿਆ ਹਰ ਸਿਮਨ ਕਰ ਭਰਵ ਪਟਾਏ ਹਰ ਸਿਮਨ ਪਏ ਸਿੱਧ ਜਤੀ ਦਾਤੇ ਹਰ ਸਿਮਨ ਧਾਰੀ ਸਭ ਤਰਨਾ ਹਰ ਸਿਮਨ ਕਿਉ ਸਲਕਾਰਾ।

0: ਜੈ ਮਾਤ ਪਿਤਾ ਸੁਤ ਮੀਤ ਨਾ ਪਾਈ
1: ਅਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਬਿਆਨ ਦੂ ਜਮਦਲ
1: ਤੈ ਕੇਵਲ ਨਾਮ ਸੰਤੇ ਰਹੇ
0: ਜੈ ਮਸਕਰ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨਾਂ ਦਾਰੀ
0: ਅਨਕ ਪੁਣੇ ਚੰਨ ਕਰਤ ਨਹੀਂ ਤਰਾ
1: ਹਰ ਕੋ ਨਾਮ ਕੋਟ ਪਾਤ ਪੜੇ
0: ਗੁਰਮੁਖ ਨਾਮ ਜਗੋ ਮਨ ਮੇਰੇ
1: ਨਾਨਕ ਪਾਵੋ ਸੁਖ ਮੇਰੇ
0: ਸਭ ਸ੍ਰੇਸ਼ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਈ ਸੁਖੀਆ
0: ਹਰ ਕਾ ਨਾਮ
1: ਕਰੋਰੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਸਰੈ ਅਨਕ ਮਾਇਆ ਰੰਗ ਤਿਖ ਨਾ ਵਜਾਵੈ
1: ਹਰ ਕਾ ਨਾਮ ਜਪਤ ਆਗਾਵੈ
0: ਜੈ ਮਾਰੇ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਸੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਦੂਰ ਨਹੀਂ ਕੋਟ ਰਖਵਾਹੀ
1: ਨਾਮ ਜਪਤ ਤੇ ਪਾਰ ਪਰਾਈ
0: ਅਨ ਬੇਨ ਜਾ ਆਏ ਸੰਗਾਰਾ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋ ਜਨਮ ਮੈਂ ਮਰ ਜਾਵਾਂ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮਹਿਲਾ ਮਲ ਕਉ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਹੋਵੈ
0: ਐਸਾ ਨਾਮ ਜਪ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੈ ਮਾਰ ਕੇ ਗਨ ਜਾਏ ਨ ਕੋਸਾ
1: ਹਰ ਕਾ ਨਾਮ ਮਹਾ ਸੰਗ ਤੋਸਾ
0: ਜੈ ਪੈਂਡੇ ਮਹੰਤ ਗਵਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਾਂ ਪੰਥ ਤੇਰਾ ਕੋ ਨਾਉ

0: ਹਰ ਪ੍ਰਤਾਪ ਜਨ ਹਰ ਨਾ ਜਾਣੀ
1: ਬੋਧ ਬੋਧਨ ਹਰ ਹਜ਼ਰਾਤੇ
0: ਸੁਨ ਸਮਾਦ ਨਾਮ ਰਸਮਾਤੇ
1: ਆਠ ਪਹਿਰ ਜਨ ਹਰ ਅਜਬੇ
0: ਹਰ ਕਾ ਭਗਤ ਪ੍ਰਗਟ ਨਹੀਂ ਛੇ
1: ਹਰ ਕੀ ਭਗਤ ਮੋਤ ਵਾ ਕਰੇ
0: ਨਾਨਕ ਜਨ ਸੰਕੇਤ ਕਰੇ
1: ਪਾਰ ਜਾਤ ਹਰ ਕੋ ਨਾਮ
0: ਆਮਦੇਨ ਹਰ ਹਰ ਗੁਰਨਾਮ
1: ਸਭ ਤੇ ਉਤਮ ਹਰ ਕੀ ਕਥਾ
0: ਨਾਮ ਸੁਨ ਦਰ ਦੁਖਲਾ
1: ਨਾਮ ਕੀ ਮਹਿਮਾ ਸੰਤ ਰਗਵਤ ਹੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਦਾ ਸੰਗ ਬੜਾ ਭਾਗੀ ਪਾਈਐ

0: ਬਹੁਤ ਸਿਆਣ ਜਾਂ ਕੱਪ ਹੋ
1: ਵਿਆਪਿਆ
0: ਅਗਰ ਨਹੀਂ ਬੂਝਿਆ ਸੂਰਸ ਨਾਹੀ ਪਿਆਲ ਆਵਾ ਕਰਤੂਤ ਸਗਲੀ ਜਮਦਾਨੇ ਹਰ ਕਾ ਨਾਮ ਜਾਗੋ।

0: ਗੁਣਚੇਤਪਰਾਨੀ
1: ਪਵਨ ਮੋਤੇ ਕੌਣ ਦ੍ਰਿਸ਼ਟਾਨੀ
0: ਜਿਨ ਤੋਂ ਸਾਹ ਸਵਾਲ ਸੰਗਾਰਿਆ ਵਾਰ ਸੱਚਾ ਤੁਜੇ ਵਿਆਰੇ ਦੂਦ ਮੈਂ ਦਬਿਆ ਉਪਰ ਸਕ ਸੈਨ ਤੇ ਨਿਰਗੁਣ ਗੁਣ ਕਸੂ ਨਾ ਬੂਝੈ ਜੇ ਬਰਸਾਤ ਆਰੁਪ ਸੁਖ ਵਸੈ ਜੇ ਬਰਸਾਤ ਪੀਵੇ ਸੀਜਲ ਜਲਾ ਜੇ ਬਰਸਾਤ ਭੋਗੇ ਸਭ ਰਸਾ ਦੀਨੇ ਹੱਥ ਪਾਵ ਕੰਨ ਨਿਤ ਰਸਨਾ ਐਸੇ ਦੋਹ ਮੂੜ ਅੰਧ ਵਿਆਪੇ।

0: ਟਹਿਲ ਪਾਵੇ ਦਰਗਾ ਮਾਨ ਸਦਾ ਸਦਾ ਭੂਲਨ ਹਾਰ ਰਤਨ ਤਿਆਗ ਕੌਡੀ ਸੰਗ ਰਚ ਜੋ ਛੱਡਣਾ ਸੋ ਅਸ ਕਰਮਾ
1: ਨੇ
0: ਛੋੜ ਜਾਏ ਤਿਸਕਾ ਸਰਮ ਕਰੇ।

0: ਸੰਗ ਸਾਜ ਸੁਭਾਵੇ ਨਚੀਤ ਬਲੂਆ ਕੇ ਗ੍ਰਹਿ ਕੀ ਤਰਵਸ ਹੈ ਕਰ ਮਾਨੇ ਮਨੇ ਵਰਤੀਤ ਵੈਰ ਵਿਰੋਧ ਕਾਮ ਕ੍ਰੋਧ
1: ਮੋਹ
0: ਜੋਤ ਬਹਿਨੇ ਕੇ ਜਨਮ।

0: ਗੋਬਿੰਦ ਭਜਨ ਮੈਂ ਬਿਰਤੇ ਸਭ ਕਾਮ,
1: ਕਿਰਪਨ ਕੇ ਨਿਰਾਰ ਧਾਮ,
0: ਤਨ ਤਨ ਤੇ ਜਨ ਜੈ ਕਟੋ ਵੈਸੇ ਹਰ ਨਾਓ,
1: ਨਾਨਕ ਤਾਕੇ ਬਲ ਬਲ ਜਾਓ,
0: ਰਹਿਤ ਅਵਰ ਕਸ਼ਰ ਕਮਾਵ ਤੋ,
1: ਮਨਿ ਪ੍ਰੀਤ ਮੁਖੋ ਗੜ ਲਾਵਤ,
0: ਜਾਨਨ ਹਰ ਪ੍ਰਭੂ ਪਰਵੀਨ, ਅਵਰ ਦੇਸੇ ਆਪ ਨਾ ਕਰੇ,
1: ਆਵਤ ਜਾਵਤ ਜਨ ਮੈਂ
0: ਜਿਸ ਕੇ ਅੰਤਰ ਵਸੇ ਨੰਕਾਰ,
1: ਜਿਸਕੀ ਸੀਕ ਤਰੇ ਸੰਸਾਰ,
0: ਜੋ ਤੁਮ ਬਾਨੇ ਤੈਨ ਬਲ ਜਾਤਾ,
1: ਨਾਨਕ ਉਂਜਨ ਚਰਨ ਰਾਤਾ,
0: ਕਰੋ ਬੇਨਤੀ ਪਾਵ ਅਸ ਜਾਨੇ,
1: ਆਪਣਾ ਕੀਆ ਆਪੇ ਮਾਨੇ,
0: ਆਪੇ ਆਪ ਆਪ ਕਰਤ ਨਵੇਰਾ,
1: ਕਿਸੇ ਦੂਰ ਜਨਾਵਰ ਕਿਸੇ ਬੁਝਾਵਤ ਨੇਰਾ,
0: ਭਾਵ ਸਿਆਮ ਸਭ ਤੇ ਰਹਿਤ,
1: ਸਭ ਜਾਨੇ ਆਤਮ ਹੀ ਰਹਿਤ,
0: ਜਿਸ ਭਾਵੇ ਤੇ ਲੈ ਲਾਏ,
1: ਸਾਂਤ ਨੰਤ ਰਿਆ ਸਮਾਏ,
0: ਸੋ ਸੇਵਕ ਜਿਸ ਕਿਰਪਾ ਕਰੀ,
1: ਨਿਮਕ ਨਿਮਕ ਜਾਵਨ ਨਾਨਕ।

0: ਸਿਮਰਾਚ ਇਹ
1: ਬਰਸਾਨ ਸਾਹਿਬ ਕੀ ਗੱਤ ਹੋਏ
0: ਨਾਨਕ ਜਾਪ ਜਪੇ ਜਪ ਸੋਏ
1: ਆਪ ਜਪਾਏ ਜਾਵੇ ਸੋ ਨਾ
0: ਗਵਾਏ
1: ਕਿਰਪਾ ਤੇ ਹੋਏ ਵਰਗਾਸ
0: ਕਮਲ ਵਿਗਾਸ
1: ਰਾਵ ਸੋ ਸਨ ਮਸੇ ਮਨ ਸੋਏ
0: ਮਤ ਉਤਮ ਹੋਏ
1: ਸਨ ਨਾਨ ਬਾਬ ਤੇਰੀ ਮਿਆ
0: ਆਪੇ ਪਸ਼ੂ ਨਾ ਕਿਨ ਹੋਏ।

ਸਾਧੂ ਕੋ ਸੰਗ ਸੋ ਧਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੋ ਸੰਗ ਪਾਪ ਲੈਨ ਸਾਧ ਕੇ ਸੰਗ ਸਰ ਉਥਾਨ ਗਮ ਸਾਧ ਕੇ ਸੰਗ ਨਹੀਂ ਕੁਛ ਘਾਲ।

0: ਮੈਂ ਸਾਹ ਲੱਗ ਬਸੇ
1: ਨਾਨਕ ਉਦਰੇ ਸਾਹ ਸੁਣ ਰਸੇ
0: ਸਾਹ ਕੇ ਸੰਗ ਸੁਣੋ ਹਰ ਨਾਓ
1: ਸਾਹ ਸੰਗ ਕਰਕੇ ਗੁਣ ਗਾਓ
0: ਸਾਹ ਕੇ ਸੰਗ ਨਾ ਮਨ ਤੇ ਵਿਸਰੇ
1: ਸਾਹ ਸੰਗ ਸਰ ਪਰ ਨਿਸਰੇ
0: ਸਾਹ ਕੇ ਸੰਗ ਲਗੇ ਬਾਬੀ ਠਾ
1: ਸਾਧੂ ਕੇ ਸੰਗ ਕਟ ਕਟ ਲੀਠਾ
0: ਸਾਹ ਸੰਗ ਮਾਇਆ ਆਗਿਆਕਾਰੀ
1: ਸਾਹ ਸੰਗ ਪਈ ਹਮਾਰੀ
0: ਸਾਹ ਕੇ ਸੰਗ ਮਿਟੇ ਸਭ ਰੋਗ
1: ਸਾਹ ਪੇਟੇ ਸੰਜੋਗ
0: ਸਾਹ ਕੀ ਮਹਿਮਾ ਵੇਦ ਨਾ ਜਾਣੇ
1: ਇਹ ਤਾਂ ਸਨੇਹ ਤੇ ਤਾਂ ਵਿਖਿਆਨੇ
0: ਸਾਹ ਕੀ ਉਮਾ ਤੇ ਗੁਣ ਤੋਂ ਦੂਰ
1: ਸਾਹ ਕੀ ਉਮਾ ਰਹੀ ਪਰ
0: ਕੀ

0: ਮਿਥਿਆ ਨਾਹੀ ਰਸਨਾ ਵਰਸਾ
1: ਮਨ ਪ੍ਰੀਤ ਨਿਰੰਜਨ ਦਰਸ
0: ਮਾਤਾ ਰੂਪ ਨ ਪੇਖੇ ਨੇਤਰ
1: ਸੰਤ ਸੰਗ ਹੇਤ
0: ਪੜਨਾ ਸੁਣੇ ਕਾਹੂ ਕੀ ਨਿੰਦਾ
1: ਸਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਵਰ ਹਰੇ
1: ਮਨ ਕੀ ਬਾਸਨਾ ਮਨ ਤੇ ਟਰੇ
0: ਇੰਦਰੀ ਜਿਤ ਪੰਜ ਦੋਖ ਤੇ ਰਹਿਤ
1: ਨਾਨਕ ਕੋਟ ਮ ਦੇਖੋ ਆਸਾ ਪ੍ਰਸ
0: ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸੰਗੀ ਮਾਇਆ ਤੇ ਹੋਈ ਭਿੰਨ
0: ਕਰਮ ਕਰਤ ਹੋਏ ਨੈ ਕਰਮ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਸ਼ਾਨੀ ਬਚ
1: ਕੇਵਲ ਭਗਤ ਕੀਰਤਨ ਸਹਰਾਚ
0: ਮੰਤਨ ਅੰਤਨ ਸਿਮ ਗੋਪਾਲ
1: ਉਪਰ ਹੋਵਤ ਕਿਰਪਾਲ
0: ਆਪ ਦੜੇ ਅਵਰਾ ਨਾਮ ਜਪਾਵੈ
1: ਨਾਨਕ ਹੋਏ ਵੈਸਨੋ ਬ੍ਰਹਮ ਗਤ ਪਾਵੈ
0: ਭਗਵੰਤ ਭਗਤ ਕਾਰਾਂ

0: ਨਹੀਂ ਵਡਿਆਈ
1: ਆ
0: ਪਾਵੈ ਬਿਨਾ ਗੁੱਤ ਪਾਵੈ ਆ ਪਾਵੈ ਬਿਨ ਸਾਹ ਤੇ ਰਾਖੇ
1: ਆ ਪਾਵੇ ਤਾਂ ਹਰ ਗੁਣ ਪਾਖੇ
0: ਆ ਪਾਵੇ ਤਾਂ ਪਤਿਤ ਦਾਰੈ
1: ਆ ਪਰੇ

ਸਾਹਿਬ ਤਸਕੀ ਰਾਸ ਆਪਣੇ ਮਨ ਤਾ ਬਣਾਈ ਇਸ ਕਾ ਬਾਲ ਨਾਹੀ ਇਸ ਹਾਥ ਆਗਿਆ ਕਾਰੇ ਅਪਰਾ ਜੀਓ ਕਹੋ ਊਚ ਨੀਚ ਮੈਂ ਬਸ ਕਹੋ ਨੈਣ ਚੰਦ ਵਿਹਾਰ ਕਹੋ ਬੇਤਾ ਬ੍ਰਹਮ ਵਿਚਾਰ ਕਹੋ ਨਿਰਤ ਕਰੇ ਵਹ ਭਾਤ ਕਹੋ ਮਹਾ ਕ੍ਰੋਧ ਬਕਰਾਲ ਕਹੋ ਹੋਏ ਵਹ ਵਡਰਾਜਾ ਕਹੋ ਕੀਰਤ ਮੈਂ ਆਵੈ ਜੋ ਬ੍ਰਹਮ ਰਾਖੇ ਤੇ ਵੀ ਰਹੇ ਕਹੋ ਹੋਏ ਪਣਤ ਕਰੇ ਵਖਿਆਨ ਕਹੋ ਤਤ ਦੀ ਸਹਿਨਾਨ ਕਹੋ ਕੀਟ ਹਸ ਭੰਗ ਹੋਏ ਜੀਆ ਨਾਨਾ ਰੋਜ ਸਾਗੀ ਖਾ।

ਕੋਟ ਕਰਮ ਕਰੇ ਹੋ ਧਾਰੇ ਹਣੇ ਵਸਿਆ ਕਰੇ ਹੰਕਾਰ ਹਣੇ ਜਦਨ ਕਰ ਹਾਥ ਨਹੀਂ ਦਵੈ ਆਸ ਗੋ ਜੋ ਭਲਾ ਕਹਾਵੈ ਸਰਬ ਕੀ ਜਾਂ ਕਾਮਨ ਹੋਏ ਜਬ ਲੈ ਜਾਣੇ ਮੁਝ ਤੋ ਕੁਛ ਹੋਏ ਜਬ ਜਾਣੇ ਮੈਂ ਕੁਛ ਕਰਤਾ ਜਬ ਧਾਰੇ ਕੋ ਵੈਰੀ ਮੀਤ ਜਬ ਲਗ ਮੋਹ ਮਗ ਸੰਗ ਮਾਏ ਤਾ ਕਿਰਪਾ ਦੇ ਬੰਧਨ ਟੁੱਟੇ ਸਹਿਜ ਕਦੇ ਲਾ ਕੁੜਤਾ ਆਵੇ ਮਨ ਬੋ ਵਿਖਿਆ ਕੇ ਕਰੇ ਬਿਨਾ ਸੰਤੋਖ ਨਹੀਂ ਗੋ ਰਾਜੇ ਨਾਮ ਰੰਗ ਸਰਬ ਹੋਏ।

0: ਫਤਿਹ ਪਦਮੇ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੇ ਬਾਣੀ
0: ਸਤ ਪੁਰਖ ਸਭ ਮਾਇ ਸਮਾਣੀ
1: ਸਤ ਕਰਮ ਜਾ ਕੇ ਰਚਨਾ ਸਤ
0: ਸਤ

0: ਹਰੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ
0: ਸੇਵਕ ਗੁਰ ਸਦਾ ਦਿਆਲ
1: ਸੁਖ ਸਿੱਖ ਕੇ ਗੁਰ ਗੁਰਮਤਿ ਮਲ ਹਿਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖੋ ਨਾਮ ਧੰਨ ਦੇ
0: ਗੁਰ ਕਾ ਸਿੱਖ ਵਡਭਾਗੀ

0: ਜੈ ਅਚਲ ਅਛੇਦ ਭੇਦ ਸਮਾਇਆ
1: ਕਿਸੇ ਬਿਆਪਤ ਮਾਇਆ
0: ਆਪਸ ਕੋ ਆਪੇ ਆਦੇਸ
1: ਐ ਗੁਣ ਕਾ ਨਾਹੀ ਪਰਵੇਸ
0: ਜੈ ਏਕ ਏਕ ਏਕ ਭਗਵੰਤਾ
1: ਕਉਨ ਨ ਚਿੰਤ ਕਿਸ ਲਾਗੇ ਚਿੰਤਾ
0: ਜੈ ਆਪਣ ਆਪ ਆਪ ਤਿਆਰਾ
1: ਕਉਨ ਕਥੇ ਕੁਨ ਸਿਮਨੇ ਹਾਰਾ।

0: ਕੁਛ ਭਾਵੇ ਤਾਂ ਸ੍ਰਿਸ਼ਟ ਉਪਾਏ
1: ਆਪਣੇ ਬਾਣੇ ਰਹਿ ਸਮਾਏ
0: ਤੁਮ ਤੇ ਪੈਨ ਨਹੀਂ ਕਿਛ ਹੋਏ
1: ਆਪਨ ਸੂ ਸਭ ਜਗਤ ਪਰ ਹੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ
1: ਸਤਿ ਨਾਮ ਸੋਈ ਜਨ ਪਾਏ
0: ਸੋ ਸੁੰਦਰ ਸੀ

0: ਵੇਦ ਪੁਰਾਣ ਸਿਮਰਤ ਮੈਂ
1: ਦੇਖ
0: ਬਾਣੀ ਪ੍ਰਭ ਕੀ ਸਭ ਕੋ ਬੋਲੈ
1: ਸਰਬ
0: ਕਲਾ ਕਰ ਖੇਲ ਹੈ ਖੇਲ।